ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।

ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਾਹਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਰਾ ਨਾ ਪਾਈਆ, ਕਰ ਮਿਲੈ ਨਾਹੀ ਠਾਕੁਰ ਹਾਈਆ, ਆਖਣ ਵਾਲਾ ਕਿਆ ਵਿਚਾਰਾ। ਸਿਪਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮੁਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੀਆ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਇ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਅੱਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਜਿੰਦਾ ਰਹਿ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।

ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸੇ।

ਆਗਿਆ ਹੀ ਕਰਤ ਰਿਹਾ। ਮੇਰੀ ਮਾਧੋ ਜੀ ਸਤਸੰਗਤ ਮਿਲੇ ਸੋਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਓ, ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ, ਉਡੇ ਉਡਿਆ ਵੈਸਾ ਕੋ ਸੰਤ, ਪਾਛਾਏ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ, ਰਾਗਾ ਸਾ ਮਹੱਲਾ ਚੌਥਾ ਸੋ ਪੁਰਖ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮਾ ਪਾਰਾ, ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ, ਹਰ ਸੱਚੇ ਸਿਰਜਨ ਹਾਰਾ, ਸਭ ਜੀਤ ਮਾੜ ਜੀ ਤੂੰ ਜੀਆਂ ਕਾ ਦਾਤਾਰਾ, ਹਰ ਧਿਆਵੋ ਸੰਤੋ ਜੀ।

ਖਾਣਾ ਜੋ ਸੇਵਾ ਹੈ ਤੁਜੀ ਜਾਂ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਤੁਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ

ਅਜ ਪਹਿਬਿਅੰਤਾ ਤੇਰੇ ਅਨੇਕੋ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ।

ਕਰਨ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ, ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰ ਹੈ ਸੋ ਹੋਈ। ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧੇ ਆਪੇ ਸਿਰਜ ਸਭ ਗੋਈ।

ਸਚਾ ਉਥਾ ਤੂੰ ਕਰਤਾ ਸਚਿਆਰ ਮੈਂ ਡਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਨਾਦਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇ ਰਾਖੇ ਲੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇ ਵਿਆਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਦਾ ਗਰੀਬਨ ਵਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮਹਿਲੇ ਉਬਾਰੇ ਕਬੀ ਉਬਾਚ ਬੇਨਤੀ ਚਾ ਪਈ ਅਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ

ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੂ ਮਾਰਾਓ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਬਤ ਕੀਓ ਘੜ ਘੜ ਕੇ ਅੰਤਰ ਕੀ ਜਾਣਤਾਓ ਭਲੇ ਬੁਰੇ ਕੀ ਪੀਰ ਪਛਾਣਤੈ ਚੀਟੀ ਤੇ ਕੁੰਚਰ ਅਸਤੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾਓ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਟ ਘਟ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾ ਰਾਉ ਪ੍ਰਜਾ ਧਰ ਤਬ ਦੇਹੂ ਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰਾਲਮ

ਭੇਵਨ ਪਾਵਦ ਬੇਦਾ ਤਾਕੋ ਕਰ ਪਾਹੁਣ ਅਨਮਨ ਤੋ ਮਹਾਮੂੜ ਕਛ ਭੇਦ ਨ ਜਾਣ ਤੋ ਮਹਾਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹ ਭੇਵ ਆਪ ਆਪਣੀ ਬੁੱਧ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਨਸਿਆ ਪ੍ਰਥਮ ਸੰਸਾਰਾ ਏਕਾ ਰੂਪਾ ਨੂੰ ਪਸਰੂਪਾ ਰੰਗ ਭਇਓ ਰਾਵ ਕਹੀ ਭੂਪਾ।

ਸ੍ਰੀ ਅਸਤੋਜੂ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਿਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ।

ਆਪ ਗਰੀਬ ਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਹਰ ਪਰਮਾਇਆ ਨੂੰ ਦੀਵਾਨ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੂੰ ਸਾਹਿਬ ਮੈਂ ਕਿ ਕਥਾਰਾ ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਾਬੈ ਨੀਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਬ ਤਾ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਤ੍ਰਿਤਰੋ ਚਾਰੋ ਚੂਕ ਹੋਏ ਕਬਲਿਓ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭੋ ਸੋ ਕਹਾ ਸੋ ਕਹੋ ਜਗ ਮਾਹੀ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਧ ਸਰਬ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇ ਵਿਚਾਰ ਕਥ ਨਾਹੀ ਜਲ ਤੇ ਉਪਿਤ ਰੰਗ ਜੋ ਜਲ ਹੀ ਵਿਖਾ ਸਮਾਜ ਦੋਹਰਾ ਜਬ ਆਏ ਸੁ

ਨਿਤ ਉੱਠ ਧਿਆਏ ਹੈ ਸੰਤ, ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੁਹਰਾ। ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼, ਕੋਟਿੰਦਰ ਬ੍ਰਹਮਾ ਕਿਤੇ ਰਾਕਸ਼ ਕਰੋਰ ਜਲੇਸ ਦੁਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਪਾਖਤ ਨੇਤ ਸੁਰਗ ਬਾਸ ਰਗਬਰ।

ਕੋਈ ਆਦਿ ਅਚਿਵ ਸਿੱਖਿਆ ਨਾ ਕੋਈ ਸੰਮਤ ਸਤਰਹ ਸਸ ਪਚਾ ਬਣੋ ਹਾੜ ਵਧੀ ਪ੍ਰਥਮ ਸੁਖ ਦਾ ਬਣੋ ਤਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਰ ਸਤਦ੍ਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਵਰ ਕਥਾ ਪ੍ਰਸੰਗ ਸਾਧ ਅਸਾਧੁ ਜਾਣੋ ਨਹੀਂ ਬਾਸ ਬਾਦ ਬਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਇ ਗਹਿ ਜਪ ਤੇ ਤੁਮਰੇ ਤਪ ਤੇ ਕੋ ਆਂਖ ਤਰੇ ਨਹੀਂ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ।

ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆਤਮ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ।

ਹਰ ਲਾਲੇ ਸੱਚ ਸਾਹਿਬਾ ਕਿਆ ਨਾਹੀ ਕਰਤੇ ਰਹੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ।

ਆਧਾਰੁ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੋ ਕੀਤਾ ਗੁਰੂ ਬਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆਂ ਪੰਚ

ਵਾ ਤਿਤ ਕਰ ਅਨੰਦ ਬਾਜੇ ਅਨੰਦ ਸੁਨੋਹ ਵਡ ਭਾਗੀ ਓਹੋ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ

ਪੌੜੀ ਤਿੱਥਾ ਤੂੰ ਸਮਰੱਥ ਜਿੱਥਾ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਸੁਣ ਕਹਿ ਜਮ ਕੇ ਦੂਤ ਨਾ ਤੇਰਾ ਚੜ ਜਾਹੇ ਪਾਉ ਜਿਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜਿਆ ਬਤ ਨਿਆਹੇ ਸ਼ਲੋਕ ਮਹੱਲਾ ਪੰਜਵਾਂ।

0: ਗੁਰੂ ਪਿਆਰੇ ਸਾਹਿਬ ਸੰਗਤ ਜੀ ਉਸ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ। ਕੀਰਤਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰ ਇਤਿਹਾਸ ਲੜੀ ਵਾਰ ਕਥਾ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਤਸ਼ਾਹ ਜੀ ਸਰਵਣ ਕਰੋ। ਸੋ ਜਿੰਨੇ ਵੀ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰਪਤੀ ਪ੍ਰਵਾਨ ਕਰੋ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਛਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਨਿਹਾਲ ਹੋਣਾ ਕੀਤਾ ਹੈ। ਜਿਵੇਂ ਪਾਵਨ ਸਿੱਖ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ ਹਾਂ, ਸਮੇਂ ਦੀ ਅਦਲਾ ਬਦਲੀ ਦੇ ਨਾਲ ਪਰਜਾ ਦੀ ਸੱਭਿਅਤਾ ਵੀ ਬਦਲਦੀ ਹੈ, ਅਸਰ ਪੈਂਦਾ ਹੈ। ਜਿੱਥੇ ਹੋਰ ਲੋਕਾਂ ਦਾ ਅੰਗਰੇਜ਼ੀ ਰਾਜ ਆਉਣ ਅਤੇ ਸਿੱਖ ਰਾਜ ਤੋਂ ਬਾਅਦ ਸਾਰੇ ਦੇਸ਼ ਦੀ ਹਾਲਤ, ਪੰਜਾਬ ਦੀ ਹਾਲਤ, ਸੋ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਲੋਕਾਂ ਦੇ ਰਹਿਣ ਸਹਿਣ ਵਿੱਚ। ਇਹ ਸਾਰਾ ਪ੍ਰਸੰਗ ਕਵੀ ਜੀ ਨੇ ਆਪਣੇ ਅੱਗੇ ਰੱਖਿਆ ਹੈ ਅਤੇ ਜਿਹੜਾ ਪੰਥ ਖਾਲਸਾ ਗੁਰੂ ਮਹਾਰਾਜ ਜੀ ਦਾ ਸਾਜਿਆ ਉਹਦੇ ਵਿੱਚ ਕਿੰਨਾ ਕੁ ਫਰਕ ਪਿਆ ਪਹਿਲੇ ਸਿੰਘਾਂ ਦੇ ਨਾਲੋਂ, ਉਸ ਵੇਲੇ ਦੇ ਸਿੰਘਾਂ ਦਾ, ਪਹਿਲਿਆਂ ਦਾ ਅਤੇ ਉਸ ਤੋਂ ਬਾਅਦ ਵਾਲਿਆਂ ਦਾ। ਜਦੋਂ ਰਾਜ ਆ ਗਿਆ ਸੀ, ਰਾਜ ਕੀਤਾ ਹੈ ਅਤੇ ਉਸ ਤੋਂ ਬਾਅਦ ਜਦੋਂ ਅੰਗਰੇਜ਼ੀ ਰਾਜ ਆਇਆ ਉਦੋਂ ਦੀ ਹਾਲਤ ਇਹ ਬਿਆਨ ਕਰ ਰਹੇ ਨੇ ਹੁਣ ਕਵੀ ਗਿਆਨੀ ਗਿਆਨ ਸਿੰਘ ਜੀ, ਜੋ ਆਪ ਜੀ ਨੇ ਸੁਣਿਆ ਅਤੇ ਵੇਖਿਆ ਅੱਖਾਂ ਨਾਲ, ਮਾਹੌਲ ਬਦਲਦਾ ਹੋਇਆ। ਇਹ ਸਿੰਘਾਂ ਦੀ ਰਹਿਣੀ ਸਹਿਣੀ ਦੇ ਵਿੱਚ ਕਿੰਨਾ ਕੁ ਫਰਕ ਪਿਆ, ਕਿੰਨਾ ਕੁ ਅਸਰ ਪਿਆ ਹੈ ਮਾਇਆ ਦਾ ਜਾਂ ਰਾਜ ਦਾ ਕਹਿ ਲਓ, ਇਹ ਪ੍ਰਸੰਗ ਆ ਰਹੇ ਨੇ, ਸਰਵਣ ਕਰਨਾ ਕਰੀਏ ਜੀ।
1: ਕਬਿਤ ਸ੍ਰੀ ਗੁਰੂ ਦਸਵੇਂ ਮੈਂ ਸੈ ਬੰਦੇ ਪਰਿਅੰਤ।
0: ਸ੍ਰੀ ਗੁਰੂ ਦਸਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਖਾਲਸਾ ਜੀ ਦੇ ਸਾਜਨਾ ਨਿਵਾਜਨ ਤੋਂ ਲੈ ਕੇ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ, ਇਹ ਜੋ ਖਾਲਸਾ ਸੀ
1: ਬੇਅੰਤ ਸਿੰਘ ਥੀ ਜੋ ਸੋ ਚਾਲ ਐਸ ਥੇ ਚੱਲੇ।
0: ਬੇਅੰਤ ਖਾਲਸੇ ਸਿੰਘ ਹੋਏ ਨੇ ਤਿਆਰ ਬਰਤਿਆਰ, ਉਹਨਾਂ ਦੀ ਚਾਲ ਚੱਲਣ ਰਹੁ ਰੀਤੀ ਜਿਹੜੀ ਸੀ ਉਹ ਇਸ ਤਰ੍ਹਾਂ ਦੀ ਸੀ, ਸੁਣਾ।
1: ਤਨ ਮਨ ਧਨ ਤਨ ਅਰਪੇ ਥੇ ਗੁਰੂ ਹਿਤ।
0: ਉਹਨਾਂ ਨੇ ਆਪਣਾ ਤਨ ਮਨ ਧਨ ਸਾਰਾ ਗੁਰੂ ਨੂੰ ਅਰਪਿਆ ਹੋਇਆ ਸੀ, ਸਮਰਪਿਤ ਕੀਤਾ ਹੋਇਆ ਸੀ। ਤਨ ਮਨ ਧਨ ਸਭ ਗੁਰੂ ਕਾ ਸਮਝਦੇ ਸੀ, ਇਹਦੇ ਤੋਂ ਸਭ ਕੁਝ ਗੁਰੂ ਕੀ ਸਿੱਖੀ ਤੋਂ ਵਾਰ ਦਿੰਦੇ ਸਨ।
1: ਰਾਖਬੇ ਕੋ ਹਿੰਦ ਜਿੰਦ ਦੈਨ ਚਾਹੇ ਥੇ ਭਲੇ।
0: ਜਿਵੇਂ ਮਹਾਰਾਜ ਨੇ ਕਿਹਾ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਆ ਪਾਈ ਹੈ, ਸੋ ਇਸ ਤਰੀਕੇ ਨਾਲ ਗੁਰੂ ਕਾ ਹੀ ਸਭ ਕੁਝ ਸਮਝਦੇ ਸਨ। ਅਤੇ ਰਾਖਬੇ ਕੋ ਹਿੰਦ ਜਿੰਦ ਦਾਨ ਚਾਹੇ ਥੇ ਭਲੇ। ਹਿੰਦੁਸਤਾਨ ਨੂੰ, ਦੇਸ਼ ਨੂੰ ਬਚਾਉਣ ਵਾਸਤੇ ਅਤੇ ਆਪਣੀ ਜਿੰਦ ਤੱਕ ਦੀ, ਜਾਨ ਤੱਕ ਦੀ ਦਾਨ ਉਹ ਲਾਉਣ ਵਿੱਚ ਭਲਾ ਸਮਝਦੇ ਸੀ, ਆਪਣੀ ਜਾਨ ਤੱਕ ਲੜ ਕੇ ਵਾਰ ਦਿੰਦੇ ਸਨ।
1: ਲੋਭ ਰਾਜ ਸਾਜ ਕਾ ਨਾ ਬਿਆਹ ਪਿਓ ਦੇ ਰਾਜ ਤਿੰਨੇ।
0: ਉਹਨਾਂ ਨੂੰ ਲੋਕਾਂ ਦੇ ਉੱਪਰ ਰਾਜ ਕਰਨ ਦਾ ਬਹੁਤਾ ਕੋਈ ਇੱਛਾ ਨਹੀਂ ਸੀ, ਸੋ ਉਹਨਾਂ ਨੂੰ ਇਹ ਨਹੀਂ, ਲੋਭ ਨਹੀਂ ਵਿਆਪਿਆ ਸੀ ਵੀ ਰਾਜ ਕਰਨਾ, ਸੂਰਮੇ ਤਾਂ ਸੀ, ਸਿਪਾਹੀ ਤਾਂ ਸਾਨੀ ਹੋ, ਸੋ ਇਸ ਕਰਕੇ, ਪਰ ਨਿਰਲੋਭ ਸਨ, ਕੋਈ ਰਾਜ ਸਾਜ ਕਰਨ ਦਾ ਵੀ ਕੋਈ ਲਾਲਚ ਨਹੀਂ ਸੀ। ਜਿੰਨੇ ਜੰਗ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਕੀਤੇ ਨੇ ਜਾਂ ਦਸਮ ਪਾਤਸ਼ਾਹ ਨਾਲ, ਬਿਨਾਂ ਲਾਲਚ ਤੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਉਹ ਤੋਂ ਵੀ ਐਸੀ ਪ੍ਰੇਰਨਾ ਮਿਲੀ ਸੀ ਵੀ ਅੰਦਰ ਕੋਈ ਲਾਲਚ ਰਹਿ ਹੀ ਨਹੀਂ ਗਿਆ ਵੀ ਜੇ ਛੋਟੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਸਕਦੇ ਤਾਂ ਸਾਨੂੰ ਕੀ ਪਿਆ, ਸਾਨੂੰ ਕੀ ਹੁੰਦਾ। ਅਸੀਂ ਤਾਂ ਖਾ ਪੀ ਲਿਆ ਸਭ ਕੁਝ, ਇਹ ਵੀ ਫਰਕ ਹੁੰਦਾ ਹੈ। ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਜਿਹੜਾ ਸਾਹਿਬਜ਼ਾਦਿਆਂ ਦੀ ਖਾਤਰ ਜੰਗ ਲੜੇ ਨੇ, ਅਤੇ ਉਦੋਂ ਵੀ ਸਿੰਘਾਂ ਨੇ ਜਾ ਕੇ ਆਪ ਮੁਹਾਰੇ ਮੂਹਰੇ ਹੋ ਕੇ ਉਹਦਾ ਸਾਥ ਦਿੱਤਾ ਸੀ। ਗੁਰੂ ਕਾ ਸਭ ਕੁਝ ਸਮਝ ਕੇ ਕੋ ਰਾਜ ਕਰਨ ਦਾ ਲੋਭ ਲਾਲਚ ਨਹੀਂ ਸੀ ਵੀ ਜੇ ਆਪਾਂ ਐਂ ਕਰ ਲਿਆ ਤਾਂ ਸਰਹੰਦ ਦਾ ਗਵਰਨਰ ਮੈਂ ਬਣੂੰਗਾ, ਦੂਜਾ ਕਵੇ ਮੈਂ ਬਣੂੰਗਾ, ਸੋ ਇਹ ਨਹੀਂ ਸੀ।
1: ਸਮਰੈ ਪੈ ਕਮਰੈ ਕਸੀ ਥੀ ਅਮਰੈ ਵਲੇ।
0: ਸੋ ਹਰ ਵੇਲੇ ਸਮਰੈ ਪੈ ਕਮਰੈ ਕਸੀ ਥੀ ਅਮਰੈ ਵਲੇ, ਹਰ ਵੇਲੇ ਜਿਹੜੀ ਜੰਗ ਕਰਨ ਵਾਸਤੇ ਧਰਮ ਯੁੱਧ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਕਮਰ ਜਿਹੜੀ ਕਸੀ ਰਹਿੰਦੀ ਸੀ, ਕਮਰ ਕਸੇ ਕਦੇ ਖੋਲ੍ਹੇ ਨਹੀਂ ਸੀ ਲੱਕ ਨਾਲੋਂ, ਅਤੇ ਅਮਰ ਹੋਣ ਵਾਸਤੇ ਵੀ ਜੇ ਸ਼ਹੀਦ ਹੋ ਗਏ ਤਾਂ ਅਮਰ ਹੋ ਜਾਵਾਂਗੇ, ਸੱਚਖੰਡ ਦੇ ਵਾਸੀ ਹੋਵਾਂਗੇ, ਇੱਛਾ ਹੁੰਦੀ ਸੀ।
1: ਜਤ ਸਤ ਤਪ ਜਪ ਤੋਖ ਧਾਰੀ ਉਪਕਾਰੀ।
0: ਜਤੀ ਸਤੀ ਹੁੰਦੇ ਸੀ, ਤਪ ਜਪ ਜਪ ਕਰਦੇ ਸੀ ਹਰ ਵੇਲੇ ਬਾਣੀ ਦਾ, ਤਪ ਸੇਵਾ ਕਰਦੇ ਸਨ ਨਿਸ਼ਕਾਮ, ਸੇਵਾ ਸਿਮਰਨ ਦੇ ਪਾਂਧੀ ਸਨ, ਅਤੇ ਇਹ ਗੁਣ ਜਿੱਥੇ ਸਨ ਉੱਥੇ ਸਾਧਸੰਗ ਜੀ ਤੋਖ ਧਾਰੀ ਉਪਕਾਰੀ ਸੰਤੋਖੀ ਬਹੁਤ ਸਨ ਅਤੇ ਪਰ ਪਕਾਰੀ ਸਨ। ਜਦੋਂ ਕੋਈ ਖਬਰ ਮਿਲਦੀ ਫਲਾਣੇ ਥਾਂ ਕੋਈ ਜ਼ੁਲਮ ਜ਼ਾਲਮ ਜ਼ੁਲਮ ਕਰਦਾ ਹੈ, ਝੱਟ ਹੀ ਉਸ ਵੇਲੇ ਸ਼ਸਤਰ ਪਹਿਨ ਕੇ ਆਪਣੇ ਅਤੇ ਧਾਵਾ ਬੋਲ ਦਿੰਦੇ ਸੀ, ਭਾਵੇਂ ਸ਼ਹੀਦ ਹੋ ਜਾਣ ਜਿਉਂਦੇ ਮੁੜ ਕੇ ਆਉਣ ਚਾਹੇ ਨਾ ਆਉਣ, ਪਰ ਪੁਕਾਰ ਕਰਦੇ ਸਨ।
1: ਪਾਰੀ ਗੁਰ ਸਿੱਖੀ ਵਾਰੀ ਭਾਰੀ ਸਹਿ ਕੈ ਕਲੇ।
0: ਉਹਨਾਂ ਨੇ ਗੁਰਸਿੱਖੀ ਵਾਲੀ ਜਿਹੜੀ ਵਾੜੀ ਸੀ ਨਾ ਬਗੀਚੀ, ਗੁਰਸਿੱਖੀ ਮਹਾਰਾਜ ਨੇ ਜਿਹੜੀ ਦਿੱਤੀ ਸੀ ਬਗੀਚੀ, ਆਪਣੀ ਵੱਖਰਾ ਪਹਿਰਾਵਾ, ਵੱਖਰੀ ਹੋਂਦ, ਵੱਖਰੀ ਮਰਿਆਦਾ, ਬਾਣੀ ਬਾਣੇ ਦੇ ਧਾਰਨੀ ਹੋਣਾ, ਅਤੇ ਉਹ ਜਿਹੜੀ ਗੁਰਸਿੱਖੀ ਵਾਲੀ ਬਗੀਚੀ ਸੀ, ਉਹ ਵਾੜੀ ਫੁੱਲਵਾੜੀ ਜਿਹੜੀ ਸੀ ਉਹਨੂੰ ਪਾਲਣਾ ਕੀਤਾ, ਉਹਨੂੰ ਨਹੀਂ ਛੱਡਿਆ, ਸਿੱਖੀ ਨਹੀਂ ਛੱਡੀ। ਭਾਵੇਂ ਬਹੁਤ ਭਾਰੀ ਕਲੇ ਕਲੇਸ਼ ਦੁੱਖ ਉਹਨਾਂ ਨੂੰ ਸਾਰਨੇ ਪੈਂਦੇ ਸੀ। ਸੋ ਸਿੱਧੀ ਟੱਕਰ ਸੀ ਮੁਗਲਾਂ ਨਾਲ ਵੀ ਜਿੱਥੇ ਸਿੰਘ ਵੇਖ ਲਓ ਅੰਮ੍ਰਿਤਧਾਰੀ ਦੇ ਛੱਡਣਾ ਹੀ ਨਹੀਂ ਫੜ ਲਿਓ ਇਸ ਕਰਕੇ, ਪਰ ਉਹਨਾਂ ਨੇ ਆਪਣੀ ਸਿੱਖੀ ਨਹੀਂ ਛੱਡੀ, ਕਲ ਕਲੇਸ਼ ਸਹਾਰ ਕੇ ਵੀ ਸਿੱਖੀ ਪਾਲ ਸਿੱਖੀ ਰੂਪੀ ਬਗੀਚੀ ਜਿਹੜੀ ਫੁਲਵਾੜੀ ਹੈ ਉਹਨੂੰ ਹਰੀ ਭਰੀ ਰੱਖਿਆ ਪਾਲਿਆ ਹੈ।
1: ਫਿਰ ਬੰਦੇ ਪਾਛੇ ਪੀਰ ਹਾਬ ਸੋਥ ਵਾਏ ਆਛੇ।
0: ਫਿਰ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੋ ਗਈ, ਉਸ ਤੋਂ ਪਿੱਛੋਂ ਵੀ ਜਿਹੜੇ ਖਾਲਸੇ ਸੀ, ਭਾਵੇਂ ਉਹ ਤੱਤ ਖਾਲਸਾ ਸੀ ਜਾਂ ਬੰਦਈ ਖਾਲਸਾ ਸੀ, ਉਹ ਵੀ ਆਪਣੇ ਰਹਿਤ ਮਰਜ਼ਾਦਾ ਵਿੱਚ ਬਹੁਤ ਚੰਗੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇ ਹਨ।
1: ਐਪੈ ਰਾਜ ਸਾਜ ਬਾਂਛੇ ਸਤਿਗੁਰੂ ਬਿਦਰਨੇ।
0: ਅਤੇ ਫਿਰ ਸੋ ਇਸ ਤਰੀਕੇ ਨਾਲ ਸੰਨ 1720 ਦੇ ਕਰੀਬ ਉਸ ਤੋਂ ਬਾਅਦ ਫਿਰ ਜਥੇ ਬਣ ਗਏ ਹੋਰ ਕਈ, ਅਤੇ ਐਪੈ ਰਾਜ ਸਾਜ ਬਾਛੇ ਸਤਿਗੁਰੂ ਬਿਦਰਨੇ, ਇਹ ਥੋੜ੍ਹਾ ਜਿਹਾ ਫਰਕ ਆ ਗਿਆ ਫਿਰ ਦੂਜਿਆਂ ਵਿੱਚ ਵੀ ਰਾਜ ਸਾਜ ਦੀ ਇੱਛਾ ਕਰਨ ਲੱਗ ਪਏ। ਫਿਰ ਇਸ ਤਰ੍ਹਾਂ ਜਥੇ ਬਣ ਗਏ ਸੀ, ਬਾਅਦ 'ਚ ਮਿਸਲਾਂ ਬਣ ਗਈਆਂ, ਅਤੇ ਇਉਂ ਕਹਿੰਦੇ ਸੀ ਵੀ ਕਿਉਂ ਰਾਜ ਹੀ ਲੈ ਲਈਏ ਨਿੱਤ ਦੇ ਇਸ ਤਰ੍ਹਾਂ ਜੰਗ ਕਰਨ ਨਾਲੋਂ, ਇਹਨਾਂ ਤੋਂ ਰਾਜ ਹੀ ਖੋ ਲਈਏ ਫਿਰ ਵੀ ਧਰਮ ਰਹਿ ਜੂਗਾ। ਫਿਰ ਰਾਜ ਸਾਜ ਦੀ ਇੱਛਾ ਮਨ ਵਿੱਚ ਜਾਗ ਪਈ ਵੀ ਆਪਾਂ ਰਾਜ ਕਰੀਏ, ਪਹਿਲਾਂ ਨਹੀਂ ਸੀ, ਪਹਿਲਾਂ ਇੰਨੇ ਸਬਰ ਸੰਤੋਖੀ ਸੀ। ਅਤੇ ਕਵੀ ਜੀ ਕਹਿੰਦੇ ਵੀ ਫਿਰ ਸਤਿਗੁਰੂ ਬਿਦਰਨੇ, ਫਿਰ ਕਹਿੰਦੇ ਵੀ ਇਹਨਾਂ ਨੂੰ ਆਪ ਜਿਉਂ ਇਹ ਕੋ ਲੱਭ ਕੇ ਮਾਰਦੇ ਆਪਾਂ ਇਕੱਠੇ ਹੋ ਕੇ ਧਾਵਾ ਬੋਲਿਆ ਕਰੀਏ, ਆਪ ਇਹਨਾਂ ਨੂੰ ਨਾਸ ਕਰੀਏ ਦੁਸ਼ਮਣਾਂ ਦਾ ਸਦਾ ਲਈ, ਸਫਾ ਵਲੇਟ ਦੇਈਏ ਅਤੇ ਆਪਾਂ ਆਪ ਰਾਜ ਕਰੀਏ, ਲਾਹੌਰ ਖੋ ਲਈਏ।
1: ਕਰੇ ਕਰੇ ਜੰਗ ਕੋਰ ਜੋਰ ਤੋਰੇ ਕਾਨੀ ਤੋਰ।
0: ਫਿਰ ਇਹੋ ਜਿਹੀ ਇੱਛਾ ਲੈ ਕੇ ਅਤੇ ਮਿਸਲਾਂ ਦਾ ਟਾਈਮ ਆਇਆ, ਜਥੇ ਬਣ ਗਏ ਅਤੇ ਕਰ ਕਰਕੇ ਭਿਆਨਕ ਜੰਗ ਤੁਰਕਾਂ ਨਾਲ। ਕਹਿੰਦੇ ਕਵੀ ਜੀ ਕਹਿੰਦੇ ਭਿਆਨਕ ਜੰਗ ਕਰ ਕਰਕੇ ਵੱਡੇ ਵੱਡੇ, ਅਤੇ ਤੁਰਕਾਂ ਦਾ ਜਿਹੜਾ ਜ਼ੋਰ ਸੀ ਨਾ ਉਹ ਤੋੜ ਦਿੱਤਾ, ਤੋੜ ਕੇ ਰੱਖ ਦਿੱਤਾ।
1: ਰੱਖਿਓ ਧਰਮ ਹਿੰਦ ਪੰਥ ਨਿਜ ਬਣੇ।
0: ਸੋ ਆਪਣੇ ਰੱਖਿਓ ਧਰਮ, ਆਪਣਾ ਧਰਮ ਵੀ ਰੱਖਿਆ, ਹਿੰਦ ਨੂੰ ਵੀ ਬਚਾ ਕੇ ਰੱਖਿਆ, ਅਤੇ ਆਪਣੇ ਨਿੱਜ ਪੰਥ ਨੂੰ ਵੀ ਫਿਰ ਵਧਾਇਆ।
1: ਰਾਜ ਲਿਓ ਜਗ ਮੈਂ ਬਜੋਰ ਸ਼ਮਸ਼ੇਰ। ਫੇਰ
0: ਫੇਰ ਇਉਂ ਮਿਸਲਾਂ ਵੇਲੇ, ਮਿਸਲਾਂ ਤੋਂ ਬਾਅਦ ਚਲਦਿਆਂ ਚਲਦਿਆਂ ਲਾਹੌਰ ਪਹਿਲਾਂ ਹੀ ਕਬਜ਼ੇ ਵਿੱਚ ਆ ਗਿਆ ਸੀ, ਸ਼ੇਰੇ ਪੰਜਾਬ ਤੋਂ ਪਹਿਲਾਂ ਵੀ। ਅਤੇ ਰਾਜ ਜਿਹੜਾ ਸੀ ਰਾਜ ਲਈ ਉਹ ਜਗ ਮੈਂ ਬਜੋਰ ਸ਼ਮਸ਼ੇਰ ਫੇਰ, ਸ਼ਮਸ਼ੇਰ ਸ੍ਰੀ ਸਾਹਿਬ ਦੇ ਜ਼ੋਰ ਨਾਲ ਬਲ ਨਾਲ ਫਿਰ ਜਗ ਦੇ ਵਿੱਚ ਪੰਜਾਬ ਦੇ ਵਿੱਚ ਖਾਲਸੇ ਨੇ ਰਾਜ ਧਾਰਨ ਕੀਤਾ, ਰਾਜ ਲੈਣਾ ਕੀਤਾ ਹੈ।
1: ਚਾਲੇ ਨੇਕ ਮਗ ਮੈਂ ਵਿਸਾਲੇ ਭੱਜ ਰਰ ਨੇ,
0: ਸੋ ਬਹੁਤ ਸੋਹਣੇ ਰਸਤੇ 'ਤੇ ਚੱਲੇ, ਰਾਜ ਕਰਕੇ ਵੀ ਜ਼ੋਰ ਵੀ ਪੈ ਗਿਆ, ਵਿਸਾਲੇ ਭੱਜ ਚਰਨੇ, ਅਤੇ ਬਹੁਤ ਵਾਹਿਗੁਰੂ ਦੇ ਚਰਨਾਂ ਨੂੰ ਜਿਹੜੇ ਨਾਮ ਰੂਪੀ ਚਰਨ ਸੱਚੇ ਪਾਤਸ਼ਾਹ ਦੇ ਉਹਨਾਂ ਦਾ ਭਜਨ ਵੀ ਕਰਦੇ ਸੀ। ਜਿੱਥੇ ਸਿਪਾਹੀ ਸਨ, ਸੂਰਮੇ ਸਨ, ਉੱਥੇ ਸਿਮਰਨ ਭਜਨ ਦਾ ਪੱਲਾ ਵੀ ਨਹੀਂ ਛੱਡਿਆ।
1: ਵੀਰ ਧੀਰ ਥੇ ਕਮਾਲੇ ਸੂਦੇ ਸਾਦੇ ਭੋਲੇ ਪਾਲੇ,
0: ਅਤੇ ਉਹ ਸਿੰਘ ਜਿਹੜੇ ਸੀ ਵੀਰ ਸੂਰਮੇ ਧੀਰ ਜਧਾਰੀ, ਅਤੇ ਇਹ ਤਾਂ ਕਮਾਲ ਦੇ ਸੀਗੇ, ਸੂਰਮੇ ਕਮਾਲ ਦੇ ਸੀ, ਲੜਨ ਤੋਂ ਪਿੱਛੇ ਨਹੀਂ ਹਟਦੇ ਸੀ। ਸੂਧੇ ਸਾਧੇ ਭੋਲੇ ਭਾਲੇ, ਅਤੇ ਸੁਭਾਅ ਕਰਕੇ ਸੂਧੇ ਸਾਧੇ ਸੀ, ਭੋਲੇ ਭਾਲੇ ਸਨ, ਕੋਈ ਛਲ ਕਪਟ ਨਹੀਂ ਸੀ।
1: ਜੰਗ ਦਾਨ ਭਗਤੀ ਸੰਭਾਲੇ ਤੀਨ ਕਰਨੇ,
0: ਅਤੇ ਤਿੰਨ ਗੁਣ ਕਰਨੇ ਸੰਭਾਲੇ ਹੋਏ ਸੀ, ਜੰਗ ਕਰਨਾ, ਜ਼ੁਲਮ ਦੇ ਖਿਲਾਫ ਡਟ ਕੇ ਲੜਨਾ, ਸੋ ਦੁਸ਼ਮਣ ਦਾ ਮੁਕਾਬਲਾ ਕਰਨਾ, ਜੰਗ ਦਾਨ ਦਾਨ ਕਰਨਾ ਲੋੜਵੰਦਾਂ ਨੂੰ, ਸ਼ਰਨ ਆਇਆਂ ਨੂੰ, ਜੋ ਕਿਸੇ ਨੇ ਮੰਗ ਲਿਆ ਜੋ ਕੋਲੇ ਦੇ ਦਿੱਤਾ ਉਸੇ ਵੇਲੇ, ਦਾਨ ਅਤੇ ਭਗਤੀ ਸਿਮਰਨ ਕਰਨਾ ਹਰ ਵੇਲੇ, ਇਹ ਤਿੰਨ ਗੁਣ ਜਿਹੜੇ ਕਰਨੇ ਹਰ ਇੱਕ ਸਿੰਘ ਨੇ ਸੰਭਾਲੇ ਹੋਏ ਸਨ, ਇਹਨਾਂ ਤੋਂ ਰਹਿਤ ਕੋਈ ਵੀ ਨਹੀਂ ਸੀ।
1: ਕਾਮ ਕਹੁ ਲੋਭ ਮੋਹ ਮਦ ਮਤ ਸਰ ਛੋ,
0: ਸੋ ਇਸ ਤਰ੍ਹਾਂ ਚੜ ਕੇ ਆਏ ਨੂੰ ਤੇਗ, ਅਤੇ ਝੁੱਕ ਕੇ ਆਏ ਨੂੰ ਦੇਗ, ਲੰਗਰ ਛਕਾਉਂਦੇ ਸੀ, ਹੋਰ ਕੋਈ ਮੰਗ ਲੈਂਦਾ ਸੀ ਭਾਈ ਗਰੀਬੀ ਵਾਲੀ ਆਦਿ ਉਹ ਵੀ ਦੇ ਦਿੰਦੇ, ਅਤੇ ਹਰ ਵੇਲੇ ਸਿਮਰਨ ਕਰਦੇ ਸੀ ਵਾਹਿਗੁਰੂ ਦਾ, ਇਹ ਗੁਣ ਸਨ। ਅਤੇ ਫਿਰ ਕਾਮ ਕੋ ਲੋਭ ਮੋਹ ਮਦ ਮਤ ਸਰ ਛੋਹ, ਫਿਰ ਇਹ ਜਿਹੜੇ ਔਗਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਤ ਸਰ ਈਰਖਾ ਛੋਹ ਖੋਬ, ਐਵੇਂ ਕਿਸੇ ਨੂੰ ਕਿਸੇ 'ਤੇ ਗੁੱਸਾ ਕਰੀ ਜਾਣਾ ਮਾੜੀ ਮਾੜੀ ਗੱਲ 'ਤੇ।
1: ਕੂਰ ਛਲ ਦੰਭ ਦੋਹ ਦੀਨਤਾ ਕਮੀਨਤਾ,
0: ਅਤੇ ਕੂਰ ਝੂਠ ਬੋਲਣਾ, ਝੂਠ ਨੇੜੇ ਤੱਕ ਵੀ ਨਹੀਂ ਸੀ, ਕੂਰ ਛਲ ਫਰੇਬ ਕਰਨਾ, ਦੰਭ ਪਖੰਡ ਕਰਨਾ, ਉੱਤੋਂ ਹੋਰ ਉੱਤੋਂ ਭਗਤ ਬਣ ਕੇ ਵਿਖਾਉਣਾ, ਅੰਦਰੋਂ ਹੋਰ ਹੋਣਾ ਲਾਲਚ ਲੋਭ ਲਾਲਚ, ਇਹ ਪਖੰਡ ਹੁੰਦਾ ਵਾ, ਜਿਹੜਾ ਦਿਖਾਵੇ ਮਾਤਰ, ਦਿਖਾਵੇ ਹੋਰ ਅਤੇ ਹੋਵੇ ਹੋਰ, ਅਸਲ ਵਿੱਚ ਦੰਭ ਪਖੰਡ ਆਦਿਕ ਅਤੇ ਦੋਹੋ ਧੋਖਾ ਆਦਿਕ ਦੀਨਤਾ, ਸੋ ਅਧੀਨਤਾ ਕਮੀਨਤਾ, ਅਧੀਨਤਾ ਦੂਜੇ ਦੀਆਂ ਪਰਾਏ ਦੀ ਦੀਨ, ਅਤੇ ਕਮੀਨਤਾ ਨੀਚਤਾਈ ਆਦਿਕ,
1: ਇਤਿਆਦੀ ਥੇ ਅਦਾਗੀ
0: ਨਿੰਦਿਆ ਚੁਗਲੀ ਆਦਿਕ, ਕਮੀਨਤਾ ਦੇ ਵਿੱਚ ਨੀਨਤਾ ਵਿੱਚ, ਇਤਿਆਦ ਔਗਣੋ ਕੇ ਸੋ ਬਜੋਗੀ ਥੇ ਦਾਗੀ
2: ਤਿਆਗੀ ਪਤਾ ਤਿਆਗੀ
0: ਤਿਆਗ ਤਿਆਦਕ ਔਗਣੋ ਕੇ ਤਿਆਗੀ ਥੇ ਅਦਾਗੀ, ਇਤਿਆਦਕ ਜਿਹੜੇ ਔਗਣ ਨੇ ਕਾਮ ਕ੍ਰੋਧ ਲੋ ਮੋਹ ਹੰਕਾਰ ਨਿੰਦਿਆ ਚੁਗਲੀ ਦੁਐਸ਼ ਈਰਖਾ ਝੂਠ ਝੂਠ ਆਦਿਕ ਜੋ ਵੀ ਹੈ, ਇਹਨਾਂ ਦੇ ਸੀ ਤਿਆਗੀ, ਇਹਨਾਂ ਨੂੰ ਤਿਆਗਿਆ ਹੋਇਆ ਸੀ, ਦੂਰ ਕੀਤਾ ਹੋਇਆ ਸੀ, ਅਤੇ ਥੇ ਅਦਾਗੀ ਬੇਦਾਗ ਸੀ ਆਪ, ਕਿਸੇ ਤਰ੍ਹਾਂ ਦਾ ਵੀ ਕਿਸੇ ਔਗਣ ਦਾ ਕਿਸੇ ਸਿੰਘ 'ਤੇ ਕੋਈ ਬਲੇਮ ਨਹੀਂ ਲੱਗਦਾ ਸੀ।
1: ਬੜੇ ਭਾਗੀ ਅਨੁਰਾਗੀ ਦੇਵ ਗਨ ਲੋ ਪ੍ਰਵੀਨਤਾ,
0: ਬੜੇ ਵੱਡੇ ਭਾਗਿਆਂ ਵਾਲੇ ਸਨ, ਅਤੇ ਅਨੁਰਾਗੀ ਪ੍ਰੇਮੀ ਸੀ, ਹਰ ਵੇਲੇ ਬੈਰਾਗ ਵਿੱਚ ਰਹਿੰਦੇ, ਪ੍ਰੇਮ ਸੱਚੇ ਪਾਤਸ਼ਾਹ ਦੇ ਨਾਲ, ਗੁਰੂ ਪਰਮੇਸ਼ਰ ਦੇ ਨਾਲ, ਦੇਵ ਗਨ ਲੋ ਪ੍ਰਵੀਨਤਾ, ਦੈਵੀ ਗੁਣ ਜਿਹੜੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਸ਼ਾਂਤੀ ਆਦਿਕ, ਇਹਨਾਂ ਦੇ ਵਿੱਚ ਪੂਰੇ ਪਰਪੱਕ ਹੁੰਦੇ ਸੀ, ਸਿਆਣੇ ਹੁੰਦੇ ਸੀ ਬਹੁਤ ਜ਼ਿਆਦਾ।
1: ਧਨੀ ਦੇਗ ਤੇਗ ਕੇ ਥੇ ਬੇਗ ਹੀ ਪ੍ਰਸੰਨ ਹੋਤੇ,
0: ਅਤੇ ਦੇਗ ਅਤੇ ਤੇਗ ਦੇ ਧਨੀ ਸਨ, ਮਾਲਕ ਸਨ, ਜੇ ਕੋਈ ਆ ਜਾਂਦਾ ਇਹ ਮੰਗ ਲੈਂਦਾ ਸਭ ਕੁਝ, ਜੋ ਕੁਝ ਕੋਲੇ ਹੁੰਦਾ ਸੀ ਦੇ ਦਿੰਦੇ, ਲੰਗਰ ਵੀ ਛਕਾਉਂਦੇ ਸੀ, ਦੌਲਤ ਦੀ ਲੋੜ ਆ ਧਨ ਦੌਲਤ ਵੀ ਦੇ ਦਿੰਦੇ, ਝੋਲੀਆਂ ਭਰ ਦਿੰਦੇ ਸੀ, ਧਨੀ ਦੇਗ ਤੇਗ ਕੇ ਥੇ ਦੇਗ ਤੇਗ ਦੇ ਧਨੀ ਸਨ ਅਤੇ ਬੇਗ ਹੀ ਪ੍ਰਸੰਨ ਹੋਤੇ ਸ਼ਰਨ ਆਏ ਗਰੀਬ ਦੇ ਉੱਤੇ ਬਹੁਤ ਛੇਤੀ ਖੁਸ਼ ਹੋ ਜਾਂਦੇ ਸਨ।
1: ਭਗਤ ਅਨੰਨ ਸਿੱਖੀ ਦੇਖੀ ਕੇ ਅਧੀਨਤਾ,
0: ਅਨੰਨ ਭਗਤ ਸੀ ਗੁਰੂ ਪਰਮੇਸ਼ਰ ਦੇ, ਅਨੰਨ ਹੋਰ ਜਿਹਦਾ ਕੋਈ ਆਸਰਾ ਨਾ ਹੋਵੇ, ਇੱਕ ਤੋਂ ਬਿਨਾਂ, ਇੱਕ ਅਕਾਲ ਪੁਰਖ ਦੀ ਓਟ ਤੋਂ ਬਿਨਾਂ ਹੋਰ ਕਿਸੇ ਦੀ ਮਨੌਤ ਥੋੜ੍ਹੀ ਜਿੰਨੀ ਮਨ ਵਿੱਚ ਨਾ ਹੋਵੇ, ਇਹਨੂੰ ਕਹਿੰਦੇ ਅਨੰਨ ਸਿੱਖ, ਸਿੱਖੀ ਵਿੱਚ ਪ੍ਰਪੱਖ। ਤਿੱਖੀ ਕੇ ਅਧੀਨ, ਤਿੱਖੀ ਸਿੱਖੀ ਜਿਹੜੀ ਦੁੱਖ ਆਵੇ ਸੁੱਖ ਆਵੇ, ਤਿੱਖੀ ਸਿੱਖੀ ਦੇ ਵਿੱਚ ਪ੍ਰਪੱਖ ਹੁੰਦੇ ਸੀ ਅਤੇ ਅਨੰਨ ਸਿੱਖ ਹੁੰਦੇ ਸੀ, ਦੂਜੇ ਨੂੰ ਅੱਖ ਥੱਲੇ ਨਹੀਂ ਲਿਆਉਂਦੇ। ਜਿਵੇਂ ਮਹਾਰਾਜ ਨੇ ਕਿਹਾ, ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੀਂ ਗਹੇ ਕੀ ਲਾਜ ਅਸ ਗੋਬਿੰਦਾਸ ਤੁਹਾਰ। ਸੋ ਜੇ ਸਕੇ ਭਰਾ ਹੁੰਦੇ ਸੀ ਅਤੇ ਇਸ ਤਰੀਕੇ ਨਾਲ ਕਹਿੰਦੇ ਮੰਨ ਲਓ ਤੁਸੀਂ ਵੱਡੇ ਜਠੇਰਿਆਂ ਵਡੇਰਾਂ, ਬਿਲਕੁਲ ਨਹੀਂ, ਅਕਾਲ ਪੁਰਖ ਦੇ ਪੁਜਾਰੀ ਹੁੰਦੇ, ਕਿਸੇ ਦੇ ਕਹਿਣ 'ਤੇ ਅੱਖ ਥੱਲੇ ਨਹੀਂ ਲਿਆਉਂਦੇ ਸੀ ਦੂਜੇ ਨੂੰ, ਇਹ ਤਿੱਖੀ ਸਿੱਖੀ ਨਿਭਾਉਂਦੇ ਸਨ।
1: ਜਾਗ ਵੱਡੀ ਰਾਤ ਤੈ ਬਖਿਆਤ ਤੈ ਪੜਤ ਬਾਣੀ,
0: ਅਤੇ ਵੱਡੀ ਰਾਤ ਰਹਿੰਦੀ ਜਾਗਦੇ ਸੀ, ਸਵਾ ਪੈ ਰਾਤ ਰਹਿੰਦੀ ਜਾ ਕੇ, ਅਤੇ ਬਖਿਆਤ, ਬਖਿਆਤ ਤੋਂ ਭਾਵ ਹੁੰਦਾ ਪ੍ਰਗਟ, ਉੱਚੀ ਉੱਚੀ ਆਵਾਜ਼ ਵਿੱਚ ਬਾਣੀ ਕੰਠ ਹੁੰਦੀ ਸੀ। ਪੁਰਾਣੇ ਤੇ ਸਿੰਘ ਇਹੋ ਕਹਿੰਦੇ ਪੈਸਾ ਗੰਠ ਅਤੇ ਬਾਣੀ ਕੰਠ, ਇਹ ਦੋਵੇਂ ਚੀਜ਼ਾਂ, ਪੈਸਾ ਉਹ ਜਿਹੜਾ ਕੋਲ ਆ ਤੁਹਾਡੇ, ਕੈਸ਼, ਕੈਸ਼ ਜ਼ਰੂਰ ਕੋਲ ਹੋਣਾ ਚਾਹੀਦਾ, ਭਾਵੇਂ ਕਿੰਨਾ ਜ਼ਮਾਨਾ ਬਦਲ ਗਿਆ ਵਾ, ਸੌ ਪੈਸਾ ਗੰਠ, ਕੀ ਪਤਾ ਕਿਹੜੇ ਵੇਲੇ ਕਦੋਂ ਕਿਤੇ ਜਾਣਾ ਪੈ ਜਾਵੇ, ਇਹੋ ਜਿਹਾ ਸਮਾਂ ਆ ਜਾਵੇ ਸਫ਼ਰ ਦੇ ਵਿੱਚ, ਸਫ਼ਰ ਕਰਨ ਨੂੰ ਪੈਸਾ ਹੀ ਨਾ ਹੋਵੇ ਤੁਹਾਡੇ ਕੋਲ। ਪੈਸਾ ਗੰਠ ਕਹਿੰਦੇ ਸੀ, ਪੈਸਾ ਉਹ ਜਿਹੜਾ ਆਪਣੇ ਸੋ ਗੰਢ ਵੱਜਿਆ ਹੋਵੇ, ਕੋਲ ਹੋਵੇ, ਉਹ ਕੰਮ ਆਉਂਦਾ, ਸੁੱਖ ਦਿੰਦਾ। ਬਾਣੀ ਕੰਠ, ਅਤੇ ਬਾਣੀ ਕੰਠ ਹੋਣੀ ਚਾਹੀਦੀ ਮੂੰਹ ਜਵਾਨੀ, ਕਿੱਥੋਂ ਪੋਥੀ ਗੁਟਕਾ ਸਾਹਿਬ ਲਵਾਂਗੇ, ਇਹੋ ਜਿਹੇ ਸਮੇਂ ਵਿੱਚ ਕਈ ਵਾਰ ਹੁੰਦਾ ਵਾ, ਉੱਥੇ ਮਿਲਦਾ ਹੀ ਨਹੀਂ, ਹਰ ਵੇਲੇ ਰੱਖ ਕੋਲ ਰੱਖ ਨਹੀਂ ਸਕਦੇ ਸਿੱਖ, ਜੰਗਲ ਪਾਣੀ ਵੀ ਜਾਣਾ ਹੁੰਦਾ, ਵਾਸ਼ਰੂਮ ਜਾਣਾ ਹੁੰਦਾ, ਇਸ ਕਰਕੇ ਪੁਰਾਣੇ ਸਿੰਘ ਜੰਗਲ ਬੀਆਂ ਬਾਣਾਂ 'ਚ ਤਾਂ ਰੱਖਦੇ ਨਹੀਂ ਸੀ ਗੁਟਕੇ, ਬਾਣੀ ਕੰਠ ਹੀ ਕਰਦੇ ਸੀ ਜਿੰਨੀ, ਘੱਟ ਤੋਂ ਘੱਟ ਨਿਤਨੇਮ ਅਤੇ ਹਰੇਕ ਦਿਨ ਸੁਖਮਨੀ ਸਾਹਿਬ ਆਸਾ ਦੀ ਵਾਰ, ਉਹ ਕਿੰਨੀ ਕਿੰਨੀ ਬਾਣੀ, ਪੰਜ ਗ੍ਰੰਥੀ ਮੂੰਹ ਜਵਾਨੀ ਕੰਠ ਹੁੰਦੀ ਸੀ, ਤਾਂ ਬਾਣੀ ਕਹਿੰਦੇ ਸੀ ਕੰਠ ਹੀ ਚਾਹੀਦੀ ਹੈ, ਕੀ ਪਤਾ ਅੰਤਲਾ ਸਮਾਂ ਕਿਹੜਾ, ਕਦੋਂ ਮੌਤ ਨੇ ਆ ਜਾਣਾ, ਡੰਕਾ ਵਜਾ ਦੇਣਾ, ਉਸ ਵੇਲੇ ਕੰਠ ਬਾਣੀ ਉਹ ਪੜ੍ਹਨ 'ਤੇ ਲੱਗ ਜੂ, ਫਿਰ ਕਿਵੇਂ ਜੰਮ ਨੇੜੇ ਆਉਣਗੇ ਜੋ ਬਾਣੀ ਹੋਈ ਮੂੰਹ ਦੇ ਵਿੱਚ ਖੀਰ 'ਤੇ। ਸੋ ਇਉਂ ਸਮਝਦੇ ਸੀ ਵੀ ਬਾਣੀ ਜਿਹੜੀ ਹੈ ਨਾ, ਸਵਾ ਪੈ ਰਾਤ ਰਹਿੰਦੀ, ਤਾਂ ਕਹਿੰਦੇ ਉੱਚੀ ਉੱਚੀ ਪੜ੍ਹਦੇ, ਮੂੰਹ ਜਵਾਨੀ ਪ੍ਰਗਟੀ, ਤੀਜੇ ਚੌਥੇ ਘਰ ਤੱਕ ਸੁਣਦੀ ਹੁੰਦੀ ਸੀ।
1: ਸੰਤ ਨੇ ਕੇ ਮਾਨੀ ਥੇ ਸਪ੍ਰੇਮ ਨੇ ਮੈਂ ਪੀਨਤਾ,
0: ਸੰਤ ਸਾਧੂਆਂ ਦੇ ਸਤਿਕਾਰ ਕਰਨ ਵਾਲੇ ਸਨ, ਆਪ ਤੋਂ ਵੱਡੇ ਮਹਾਂਪੁਰਖਾਂ ਗੁਰਮੁਖਾਂ ਦੇ ਅੱਗੇ ਝੁਕਦੇ ਸੀ, ਦੋਵੇਂ ਹੱਥ ਜੋੜ ਕੇ ਉਹਨਾਂ ਦਾ ਹਰ ਕਾਇਆ ਹੁਕਮ ਮੰਨਦੇ ਸੀ ਵੀ ਜੋ ਦੀਸੈ ਗੁਰ ਸਿੱਖੜਾ ਅਤੇ ਨਿਵ ਨਿਵ ਲਾਗੈ ਪਾਓ ਪਾਏ ਜੀਓ, ਗੁਰੂ ਮਹਾਰਾਜ ਕਹਿ ਸਨਮਾਨ ਦੇਣਾ ਹੈ। ਬਾਣੀ ਪੜ੍ਹਨ ਵਾਲਿਆਂ ਨਾਮ ਅਭਿਆਸੀਆਂ ਨੂੰ ਜੇ ਕੋਈ ਜੀ ਕਹਿ ਕੇ ਵੀ ਬੁਲਾ ਲਵੇ ਤਾਂ ਉਹਦਾ ਵੀ ਫਲ ਮਿਲਦਾ ਵਾ, ਸੋਹਣਾ ਫਲ ਮਿਲਦਾ ਹੈ, ਸੁੱਖ ਮਿਲਦੇ ਨੇ। ਸੰਤਨ ਕੇ ਮਾਨੀ ਥੇ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ, ਜੇ ਕੋ ਜੀਓ ਕਹੈ ਉਹਨਾਂ ਕਹੋ ਜਮ ਕੀ ਤਲਬ ਨਾ ਹੋਈ, ਰਾਹ ਜਾਂਦੇ ਗੁਰਸਿੱਖ ਨੂੰ ਨਾਮ ਜਪਣ ਵਾਲੇ ਬਾਣੀ ਪੜ੍ਹਨ ਵਾਲੇ ਕੋਈ ਪਾਣੀ ਪੁੱਛ ਲਵੇ, ਮਹਾਰਾਜ ਆ ਜਾਓ ਪਾਣੀ ਧਾਣੀ ਪੀ ਜਾਓ, ਕੋਈ ਜੀ ਆਇਆ ਨੂੰ, ਸੋ ਉਹਨੂੰ ਵੀ ਸੁੱਖ ਮਿਲਦਾ ਹੈ, ਜਮਾਂ ਦੇ ਤਲਬ ਨੇ, ਏਡਾ ਗੁਰਸਿੱਖਾਂ ਦਾ ਜੀਵਨ ਗੁਰਸਿੱਖ ਨਾਮ ਰੰਗੇ ਜਿਹੜੇ ਹੁੰਦੇ ਸੀ। ਮਾਨੀ ਥੇ ਸਭ ਪ੍ਰੇਮ ਨੇਮ ਪੀਣ, ਤਾਂ ਬਹੁਤ ਪ੍ਰੇਮ ਕਰਦੇ ਸੀ ਇੱਕ ਦੂਜੇ ਨਾਲ, ਬਹੁਤ ਤਕੜੇ ਨੇਮੀ ਹੁੰਦੇ ਸੀ, ਆਪਣੇ ਨੇਮ ਪ੍ਰੇਮ ਵਿੱਚ ਕਦੇ ਫਰਕ ਨਹੀਂ ਪੈਣ ਦਿੰਦੇ ਸਨ।
1: ਗੁਰੂ ਗ੍ਰੰਥ ਪੰਥ ਨਿਜ ਸੰਤ ਬਿਨ ਔਰ ਕਹੂੰ ਠਾਰ,
0: ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਆਪਣੇ ਇਸ਼ਟ ਦੇ ਮਹਾਰਾਜ ਅਤੇ ਆਪਣੇ ਪੰਥ ਤੋਂ ਬਿਨਾਂ, ਪੰਜ ਸਿੰਘ ਨੂੰ ਜੋ ਖਾਲਸਾ ਹੁੰਦਾ ਸੀ ਉਹਨੂੰ ਮੰਨਦੇ ਸੀ, ਉਹਦਾ ਕਿਹਾ ਗੁਰੂ ਸਾਹਿਬ ਜੀ ਦਾ, ਅਤੇ ਸੰਤ ਸਾਧੂ ਜਿਹੜੇ ਸਵਾ ਸਵਾ ਜਪਣ ਵਾਲੇ ਪ੍ਰਚਾਰਕ

0: ਸੋ ਜਿਹੜੀ ਵੇਸਵਾ ਹੁੰਦੀ, ਵੇਸਵਾ ਨੂੰ ਤੇ ਵੰਚਨੀ ਪ੍ਰਪੰਚਨੀ ਤੇ ਜਿਹੜੀ ਵਿਭਚਾਰਨ ਔਰਤ ਹੁੰਦੀ ਆ ਆਮ ਆਂਢ ਗੁਆਂਢ ਹੋਰ ਥਾਂ ਬਹੁਤ ਥਾਵਾਂ 'ਤੇ ਹੁੰਦਾ ਕਲਯੁੱਗ ਜਿੱਥੇ ਵੀ ਵਾਸਾ ਹੁੰਦਾ। ਕੰਚਨੀ ਇੱਕ ਤਾਂ ਵੇਸਵਾ ਜਿਹਦਾ ਵਿਸ਼ੇਸ਼ ਅੱਡੇ ਹੁੰਦੇ ਨੇ ਅਤੇ ਦੂਜਾ ਵੰਚਨੀ ਪ੍ਰਪੰਚਨੀ ਛਨਾਰ ਨਾਲ, ਦੂਜੇ ਜਿਹੜੇ ਹੁੰਦੇ ਆ ਵਿਭਚਾਰਨ ਔਰਤਾਂ ਹੁੰਦੀਆਂ ਨੇ ਖੁੱਲ੍ਹੇ ਜੀਵਨ ਵਾਲੀਆਂ ਬਦਨਾਮ ਹੋਈਆਂ, ਇਹਨਾਂ ਨੂੰ ਕੰਚਨੀ ਕੋ ਵੰਚਨੀ ਵੇਸਵਾ ਨੂੰ ਤਾਂ ਠੱਗਣੀ ਜਾਣਦੇ ਵੀ ਸਭ ਕੁਝ ਠੱਗ ਲਵੇ, ਜਿੰਨੇ ਗੁਣ ਨੇ ਜਿੰਨੀ ਬੰਦਗੀ ਹੈ, ਅਤੇ ਦੂਜੀ ਔਰਤ ਨੂੰ ਜਿਹੜੀ ਵਿਭਚਾਰਨ ਹੁੰਦੀ ਉਹਨੂੰ ਛਲ ਲੈਣ ਵੀ ਛਲ ਇਹ ਛਲ ਲੈਣ ਵਾਲੀ ਖਾਲਸਾ ਜੀ ਸੁਚੇਤ ਰਹਿਣਾ ਗੁਰੂ ਸਾਹਿਬ ਨੇ ਵਰਜਿਆ ਹੈ।
1: ਮਾਇਆ ਸੰਚਨੀ ਨਕਾਰ ਲੰਗਰ ਲਗਾ ਦਿੱਤੇ
0: ਤੇ ਮਾਇਆ ਇਕੱਠੀ ਨਹੀਂ ਕਰਦੇ ਹੁੰਦੇ ਸੀ, ਮਾਇਆ ਇਕੱਠੀ ਨਹੀਂ ਕਰਦੇ ਸੀ। ਜਿਵੇਂ ਜਿਵੇਂ ਮਾਇਆ ਵੱਧ ਆਉਂਦੀ ਸੀ ਤੇ ਉਹ ਲੰਗਰ ਲਾ ਲੰਗਰਾਂ ਦੇ ਉੱਪਰ ਖਰਚ ਕਰ ਦਿੰਦੇ ਸੀ, ਆਏ ਗਏ ਨੂੰ ਲੰਗਰ ਗਰੀਬ ਗੁਰਬੇ ਨੂੰ ਛਕਾ ਦਿੰਦੇ ਸਨ।
1: ਅਦੇਕਾਈ ਸਿੱਖ ਤਾਈਂ ਸਕੇ ਭਾਈ ਤੈ ਲਖਾਈ
0: ਤੇ ਸਿੱਖ ਤਾਈਂ ਜੇ ਕੋਈ ਸਿੱਖ ਮਿਲਦਾ ਸੀ ਨਾ ਬਹੁਤ ਜ਼ਿਆਦਾ ਪ੍ਰੇਮ ਕਰਦੇ ਸੀ ਆਪਣੇ ਸਕੇ ਭਾਈ ਤਾਂ ਜਿਵੇਂ ਸਕਾ ਭਾਈ ਹੁੰਦਾ ਸਕੇ ਭਾਈ ਤੋਂ ਵੀ ਵੱਧ ਕਰਕੇ ਸਿੱਖ ਮਿਲਣ ਤੇ ਉਹਦੀ ਸਹਾਇਤਾ ਕਰਦੇ ਸਨ।
1: ਸੇਵਕਾਈ ਕਰਤੇ ਸਤਨ ਤਨ ਦੈ ਚਿਤੇ
0: ਉਹਨੂੰ ਸਿੱਖ ਨੂੰ ਆਪ ਤੋਂ ਡਾਉਣ ਵੇਖਦੇ ਸੀ ਨਾ ਗਰੀਬ ਹੈ ਗੁਰੂ ਕਾ ਸਿੱਖ ਆ ਪ੍ਰਪਾਕਿਆ ਉਹਦੀ ਤਨ ਕਰਕੇ ਵੀ ਸੇਵਾ ਕਰਦੇ ਹੀ ਲੰਗਰ ਪਾਣੀ ਛਕਾਉਂਦੇ ਸੀ ਘਰ ਆਏ ਨੂੰ, ਇਹ ਨਹੀਂ ਵੀ ਮੈਂ ਵੱਡਾ ਇਹਦੇ ਤੋਂ, ਸੋ ਨਾਲ ਧਨ ਦਿੰਦੇ ਸੀ ਵੀ ਕੀ ਲੋੜ ਆ ਧਨ ਆਦਿਕ ਤਨ ਅਤੇ ਧਨ ਦੇ ਕੇ ਉਹਦੀ ਸੇਵਾ ਕਰਦੇ ਸੀ ਦਿਲੋਂ ਪ੍ਰੇਮ ਕਰਦੇ ਸਨ।
1: ਭਾਰੀ ਉਪਕਾਰੀ ਤੈ ਉਦਾਰੀ ਕੀਰਤੀ ਪਿਆਰੀ
0: ਇਉਂ ਬਹੁਤ ਭਾਰੀ ਵੱਡੇ ਪਰਪਕਾਰੀ ਹੁੰਦੇ ਸੀ ਅਤੇ ਉਦਾਰ ਹਿਰਦੇ ਦੇ ਵਿੱਚੋਂ ਸਖੀ ਹੁੰਦੇ ਸੀ ਦਾਨੀ ਹੁੰਦੇ ਸੀ ਕੀਰਤੀ ਪਿਆਰੀ ਵਾਹਿਗੁਰੂ ਦੀ ਕੀਰਤੀ ਬੜੀ ਪਿਆਰੀ ਲੱਗਦੀ ਸੀ ਜਸ ਬਾਣੀ ਜੇ ਕੋਈ ਸੁਣਾਉਂਦਾ ਸੀ ਗਾਉਂਦਾ ਹੋਇਆ ਕੋਈ ਕੀਰਤਨ ਕੋਈ ਕਥਾ ਅਤੇ ਬਹੁਤ ਪਿਆਰੀ ਲੱਗਦੀ ਸੀ ਬਾਣੀ ਜੇ ਕੋ ਕਰ ਗੱਲ ਸੁਣਾਵੈ ਹਰ ਨਾਮ ਸੋ ਲੱਗੈ ਗੁਰਸਿੱਖਾਂ ਮਨ ਮਿੱਠਾ ਇਹ ਹੀ ਨਿਸ਼ਾਨੀ ਹੁੰਦੀ ਗੁਰਸਿੱਖਾਂ ਦੀ ਮਨ ਨੂੰ ਮਿੱਠਾ ਲੱਗਦਾ ਜੇ ਹਰਨਾਮ ਦੀ ਗੱਲ ਕਰਦਾ ਬਾਣੀ ਦੀ ਗੱਲ ਕਰਦਾ ਅਤੇ ਇਹ ਬਹੁਤ ਪਿਆਰੀ ਲੱਗਦੀ ਸੀ।
1: ਸਤਸੰਗ ਚਾਰੀ ਕੈ ਜਨਮ ਲਾਭ ਅਤੇ
0: ਸਤਸੰਗ ਸੰਤ ਸੰਗ ਜਿੱਥੇ ਸੰਤ ਸੰਗਤ ਹੁੰਦੀ ਸੀ ਰੱਬ ਦੇ ਪਿਆਰੇ ਸਾਧੂ ਸੰਤ ਮਹਾਂਪੁਰਸ਼ ਉੱਥੇ ਚੱਲ ਕੇ ਜਾਂਦੇ ਸੀ ਉਹਨਾਂ ਦੀ ਸੰਗਤ ਵਿੱਚ ਉੱਥੇ ਢਿੱਲ ਨਹੀਂ ਕਰਦੇ ਸੀ ਤਿਆਰ ਬਰ ਤਿਆਰ ਹੁੰਦੇ ਹੋਏ ਸੰਤ ਛਪਾਈ ਫੌਜੀ ਹੁੰਦੇ ਹੋਏ ਵੀ ਸੰਤ ਸੰਗ ਚਾਰੀ ਕੈ ਜਨਮ ਲਾਭ ਥੇ ਲੇਤੇ ਸੰਤ ਸੰਗਤ ਕਰਕੇ ਅਤੇ ਜਨਮ ਦਾ ਜਿਹੜਾ ਅਸਲ ਲਾਭ ਆ ਉਹ ਲੈਂਦੇ ਸੀ ਮਨੁੱਖਾ ਜਨਮ ਦਾ ਲਾਭ ਬਿਰਤੀ ਇਕਾਗਰ ਹੋ ਜਾਵੇ ਆਤਮਾ ਦਾ ਰਸ ਮਿਲ ਜਾਵੇ ਇਹ ਪੂਰਨ ਪੁੱਗੀਆਂ ਹੋਈਆਂ ਆਤਮਾ ਦੀ ਸੰਗਤ ਵਿੱਚੋਂ ਛੇਤੀ ਬਖਸ਼ਿਸ਼ ਹੋ ਜਾਂਦੀ ਹੈ ਮਨ ਦਾ ਟਿਕਾਅ ਬਣ ਜਾਂਦਾ ਵਾ ਸੋ ਜਿਹੜਾ ਆਪ ਜੁੜਿਆ ਹੋਵੇ ਉਹ ਦੂਜਿਆਂ ਨੂੰ ਜੋੜਦਾ ਵਾ ਇਸ ਤਰੀਕੇ ਨਾਲ ਇਹ ਲਾਭ ਲੈਂਦੇ ਸੀ ਵੀ ਜਿੱਥੇ ਵੀ ਹੁੰਦਾ ਉਦੋਂ ਸਿੱਖ ਰਾਜ ਵੇਲੇ ਵੀ ਫੌਜਾਂ ਦੇ ਵਿੱਚ ਕਥਾ ਕੀਰਤਨ ਆਮ ਹੁੰਦਾ ਸੀ ਪਿੱਛੇ ਵੀ ਆਇਆ ਬਾਬਾ ਸਾਹਿਬ ਸਿੰਘ ਜੀ ਬੇਦੀ ਵਰਗੇ ਮਹਾਂਪੁਰਸ਼ ਨਿਹਾਲ ਕਰਦੇ ਸੀ ਕਥਾ ਕਰਕੇ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ ਮਹਾਂਪੁਰਸ਼ ਸਪਾ ਛਪਾਈ ਵੀ ਸਨ ਸ਼ਹੀਦ ਹੋ ਗਏ ਸੀ ਖੀਰ 'ਤੇ ਪੱਟ 'ਤੇ ਆ ਕੇ ਗੋਲਾ ਵੱਜਿਆ ਸੀ ਤੋਪ ਦਾ ਮੁੱਠਿਆਂ ਵਾਲੇ ਸੋ ਐਸੇ ਮਹਾਂਪੁਰਸ਼ ਦੀਵਾਨ ਲਾਉਂਦੇ ਹੁੰਦੇ ਸੀ ਅਤੇ ਇਹ ਸਾਰੀਆਂ ਫੌਜਾਂ ਉਹਨਾਂ ਤੋਂ ਜਾ ਕੇ ਦੀਵਾਨ ਸੁਣਦੀਆਂ ਸੀ ਨਿਹਾਲ ਹੁੰਦੇ ਸੰਤਾਂ ਸੰਤ ਸੰਗ ਸੋ ਸੰਤ ਸੰਗ ਦੇ ਪ੍ਰੇਮੀ ਸਨ।
1: ਪਰ ਧੀਆ ਮਾਤ ਧੀਆ ਭਗਨੀ ਲਖਿਆ ਕਰੇ
0: ਅਤੇ ਜਿਹੜੇ ਕੋਈ ਪਰਾਈ ਇਸਤਰੀ ਸੋ ਹੁੰਦੀ ਸੀ ਜੇ ਕੋ ਵੱਡੀ ਹੁੰਦੀ ਸੀ ਆ ਉਮਰ ਤੋਂ ਆਪਦੇ ਵਿੱਚ ਉਮਰ ਕਰਕੇ ਉਹਨੂੰ ਮਾਤਾ ਅਤੇ ਬਰਾਬਰ ਦੀ ਨੂੰ ਭੈਣ ਛੋਟੀ ਨੂੰ ਧੀ ਕਰਕੇ ਸਪੁੱਤਰੀ ਕਰਕੇ ਜਾਣਦੇ ਸੀ ਇਉਂ ਸਾਧ ਸੰਗ ਜੀ ਕੋਈ ਵੀ ਮਿਲਦੀ ਸੀ ਇਹ ਉਹਨਾਂ ਦੀ ਮਰਿਆਦਾ ਸੀ।
1: ਬਿਆ ਬੇਤ ਹੇਰ ਕੀਆ ਹੀਆ ਨਾ ਚੁਰਾਨੇ ਤੇ
0: ਐਸਾ ਸੋਹਣਾ ਜੀਵਨ ਹੁੰਦਾ ਸੀ ਜੇ ਕਿਸੇ ਨੂੰ ਦਿੱਕਤ ਆਉਂਦੀ ਸੀ ਇਸ ਤਰੀਕ 'ਤੇ ਉਹ ਆਪਣਾ ਦੁੱਖ ਦੱਸ ਉਹਨੂੰ ਉੱਥੇ ਘਰ ਉਹਦੇ ਟਿਕਾਣੇ 'ਤੇ ਛੱਡ ਕੇ ਆਉਂਦੇ ਸੀ ਰਾਤ ਹੋਵੇ ਦਿਨ ਹੋਵੇ ਜਿਵੇਂ ਭਾਈ ਗੁਰਦਾਸ

0: ਸਾਹਿਬ ਜੀ ਨੇ ਲਿਖਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਇਹ ਖਾਲਸੇ ਦੀ ਰਹਿਤ ਮਰਿਆਦਾ ਵਾ। ਸੋ ਪਰ ਬੇਟੀ ਕੋ ਬੇਟੀ ਜਾਂਦਾ ਹੈ, ਪਰਾਈ ਬੇਟੀ ਨੂੰ ਆਪਣੀ ਬੇਟੀ ਸਮਝ। ਅਤੇ ਇਹ ਮਰਿਆਦਾ ਵਿੱਚ ਪੂਰੇ ਪਰਪੱਕ ਹੁੰਦੇ ਸੀ ਉਹ ਸਿੰਘ ਖਾਲਸੇ। ਅਤੇ ਦੂਜੀ ਗੱਲ ਕਹਿੰਦੇ, ਬਿੱਤ ਬੀਆ ਬਿੱਤ ਹੇਰ ਕੀਆ ਹੀਆ ਨਾ ਚੁਰਾਨੇ 'ਤੇ। ਦੂਜੇ ਦਾ ਧਨ ਪਿਆ ਵੇਖ ਕੇ ਨਾ ਸਾਹਮਣੇ, ਸੋਨਾ ਪਿਆ, ਨਗਦੀ ਪਈ, ਕਿਸੇ ਦੀ ਹੋਰ ਕੁਝ ਪਿਆ। ਸੋ ਦੂਜੇ ਦਾ ਧਨ ਵੇਖ ਕੇ ਅਤੇ ਹੀਆ ਨਾ ਚੁਰਾਨੇ 'ਤੇ ਮਨ ਵਿੱਚ ਲਾਲਚ ਲਿਆ ਕੇ ਉਹਨੂੰ ਚੋਰੀ ਨਹੀਂ ਕਰਦੇ ਸੀ, ਹੀਆ ਨਹੀਂ ਕਰਦੇ ਸੀ। ਕਹਿੰਦੇ ਪਿਆ ਕਿਹੜਾ ਆਪਣਾ ਪਿਆ ਰਹਿੰਦੇ, ਆਪਣਾ ਕੀ ਹੈ, ਮਿੱਟੀ ਹੈ ਆਪਣੇ ਵਾਸਤੇ। ਸੋ ਇਸ ਕਰਕੇ ਉਹ ਜਿੱਥੇ ਪਿਆ ਉੱਥੇ ਪਿਆ ਰਹਿੰਦਾ ਸੀ, ਲੰਘ ਜਾਂਦੇ ਸੀ। ਸੋ ਟੱਪ ਜਾਂਦੇ ਸੀ ਧਨ, ਛੂੰਹਦੇ ਤੱਕ ਨਹੀਂ ਸਨ।
1: ਤੇ
0: ਸ਼ਰਨ ਆਏ ਦੀ ਹਮੇਸ਼ਾ ਲਈ ਸੋ ਪ੍ਰਣ ਕਰਦੇ ਸੀ, ਉਹ ਸ਼ਰਨ ਆਏ ਦੀ ਪ੍ਰਤਪਾਲਣਾ ਕਰਦੇ ਸੀ। ਭਾਵੇਂ ਕੁਝ ਹੋ ਜਾਂਦਾ, ਆਪ ਸ਼ਹੀਦ ਹੋ ਜਾਂਦੇ, ਪਰ ਉਹਦੀ ਰੱਖਿਆ ਜ਼ਰੂਰ ਕਰਦੇ ਸੀ ਵੀ ਜ਼ਰੂਰ ਆ ਤੇਰੇ ਨਾਲ ਖੜੇ ਹਾਂ।
1: ਹਰਨ ਅਰਨ ਢਿੱਗ ਮਰਨ ਪਛਾਣੇ ਥੇ,
0: ਤੇ ਹਰਨ ਅਰਨ ਢਿੱਗ ਮਰਨ ਪਛਾਣੇ ਥੇ। ਭਾਵੇਂ ਦੁਸ਼ਮਣਾਂ ਨਾਲ ਲੜ ਕੇ ਤੇ ਇਹ ਵੀ ਪਛਾਣ ਹੁੰਦੀ ਸੀ ਵੀ ਦੁਸ਼ਮਣ ਜ਼ਿਆਦਾ ਆਪਾਂ ਥੋੜ੍ਹੇ ਹਾਂ, ਸ਼ਹੀਦ ਹੋ ਜਾਵਾਂਗੇ, ਪਰ ਇਹ ਨਹੀਂ ਵਹਿੰਦੇ ਸੀ, ਥੋੜ੍ਹੇ ਬਹੁਤੇ ਨਹੀਂ ਵਹਿੰਦੇ ਸੀ। ਇਸ ਕਰਕੇ ਐਡਾ ਖਾਲਸਾ ਪ੍ਰਬਲ ਸੀ। ਕਸੂਰ 'ਤੇ ਜਦੋਂ ਧਾਵਾ ਬੋਲਿਆ ਸੀ ਉਦੋਂ ਵੀ ਇਹੋ ਜਿਹੀ ਹਾਲਤ ਬਣ ਗਈ ਸੀ। ਅਤੇ ਉਦੋਂ ਕਈਆਂ ਜਰਨੈਲਾਂ ਨੇ ਕਿਹਾ ਵੀ ਅਜੇ ਠਹਿਰ ਜਾਈਏ, ਆਪਾਂ ਥੋੜ੍ਹੇ ਹਾਂ। ਅਤੇ ਹਰੀ ਸਿੰਘ ਭੰਗੀ ਜਿਹੜੇ ਸੀ, ਭੰਗੀ ਮਿਸਲੇ, ਉਹ ਕਹਿਣ ਲੱਗੇ ਵੀ ਕੋਈ ਜਾਵੇ ਚਾਹੇ ਨਾ ਜਾਵੇ, ਮੈਂ ਤਾਂ ਜਾਊਂਗਾ, ਭਾਵੇਂ ਜਾਂਦਾ ਆਵਾਂ ਚਾਹੇ ਨਾ ਆਵਾਂ, ਮੈਂ ਇਕੱਲਾ ਹੀ ਜਾਊਂ। ਇਹਨੇ ਹੁਣ ਪੁਕਾਰ ਕੀਤੀ ਆ ਕੇ ਬ੍ਰਾਹਮਣ ਨੇ, ਇਹ ਤਾਂ ਇਹਦੀ ਇਸਤਰੀ ਜਿੰਨਾ ਚਿਰ ਛੁਡਾ ਕੇ ਨਹੀਂ ਦਿੰਦੇ ਖਾਲਸੇ ਕਾਹਦੇ ਆ, ਫਿਰ ਇਹ ਸ਼ਰਨ ਆਇਆ। ਸੋ ਇਸ ਕਰਕੇ ਉਹ ਇਕੱਲੇ ਹੀ ਚੜ੍ਹ ਪਏ ਸੀ, ਫਿਰ ਨਾਲ ਹੀ ਸਾਰੇ ਚੜ੍ਹ ਪਏ, ਗੱਲ ਠੀਕ ਆ। ਹੁਣ ਕਸੂਰ ਜਿੱਤ ਲਿਆ ਸੀ, 12 ਕਿਲੇ 12 ਦਰਵਾਜ਼ੇ ਤੋੜ ਕੇ, ਅਤੇ ਉਹਦਾ ਹਾਕਮ ਦਾ ਨਾਸ ਕਰਕੇ ਅਤੇ ਉਹਨੂੰ ਵਾਪਸ ਲਿਆ ਕੇ ਉਹਦਾ ਪਰਿਵਾਰ ਦਿੱਤਾ ਸੀ ਬ੍ਰਾਹਮਣ ਦਾ। ਹਰਨ ਅਰਨ ਢਿੱਗ ਮਰਨ ਪਛਾਣੇ ਥੇ, ਹਰਨ ਇਉਂ ਹਰਨ ਹੋ ਜਾਂਦੇ ਸੀ ਉਦੋਂ ਚੜ੍ਹਾਈ ਕਰਦੇ ਸੀ, ਭਾਵੇਂ ਪਤਾ ਹੁੰਦਾ ਸੀ ਸਾਹਮਣੇ ਮੌਤ ਹੈ।
1: ਰੱਖ ਤੇ ਭਰੋਸਾ ਪੂਰਾ ਗੁਰੂ ਕਰਤਾਰ ਪਰ,
0: ਹਾਂ ਗੁਰੂ ਕਰਤਾਰ ਗੁਰੂ ਪਰਮੇਸ਼ਰ ਪਰ ਪੂਰਾ ਭਰੋਸਾ ਰੱਖਦੇ ਸੀ। ਸੱਚੇ ਪਾਤਸ਼ਾਹ ਦਾ ਹੁਕਮਨਾਮਾ ਲਿਆ ਸ਼੍ਰੀ ਅਕਾਲ ਤਖ਼ਤ ਸਾਹਿਬ, ਇੱਕ ਜਥੇਦਾਰ ਕਹਿਣ ਲੱਗਾ ਹੁਕਮਨਾਮਾ ਲੈ ਲਓ ਖਾਂ। ਜਦੋਂ ਹੁਕਮਨਾਮਾ ਆਇਆ, ਮਹਾਰਾਜ ਸੱਚੇ ਫਤਿਹ ਭਾਈ ਮਨ ਜੀਤ, ਸੋ ਇਹੀ ਹੁਕਮਨਾਮਾ ਆਇਆ ਵੀ ਫਤਿਹ ਭਾਈ ਵੇਖੋ ਮਹਾਰਾਜ। ਫਿਰ ਕਿਹਾ ਦਈ ਗੁਰੂ ਗ੍ਰੰਥ ਆਵਾਜ਼, ਸੋਈ ਕਰੋਗੋ ਸੋਈ ਕਰਾਗੋ ਹਮਰੇ ਕਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦੇ ਦਿੱਤੀ, ਸਾਡਾ ਕਾਰਜ ਇਹਨਾਂ ਕਰਨਾ ਵਾ। ਪੂਰਾ ਭਰੋਸਾ ਹੁੰਦਾ ਸੀ ਅਤੇ ਉਸੇ ਵੇਲੇ ਫੌਜਾਂ ਲੈ ਕੇ ਜਕਾਰਾ ਛੱਡ ਕੇ ਚੱਲ ਪੈਂਦੇ ਸੀ, ਥੋੜ੍ਹੇ ਬਹੁਤੇ ਨਹੀਂ ਵਹਿੰਦੇ ਸੀ ਅੱਗੋਂ। ਰਾਖ ਅਤੇ ਭਰੋਸਾ ਪੂਰਾ ਗੁਰੂ ਕਰਤਾਰ ਪਰ, ਗੁਰੂ ਕਰਤਾਰ ਦੇ ਉੱਪਰ ਪੂਰਾ ਭਰੋਸਾ ਰੱਖਦੇ ਸਨ।
1: ਨਿਜ ਕਰਨੀ ਕੋ ਨੀਕੋ ਨਾ ਹੰਕਾਰ ਠਾਣੇ ਥੇ,
0: ਆਪਣੀ ਕਰਨੀ ਦਾ ਵੱਡੀ ਦਾ ਥੋੜ੍ਹਾ ਜਿੰਨਾ ਵੀ ਹੰਕਾਰ ਨਹੀਂ ਕਰਦੇ ਸੀ ਵੀ ਅਸੀਂ ਕੀਤਾ ਕੋਈ ਜੰਗ ਜਿੱਤ ਕੇ ਜਾਂ ਕੋਈ ਮਾਰ ਮਾਰ ਕੇ। ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਸੀ, ਜੋ ਲਿਆਉਂਦੇ ਸੀ ਸਾਰਾ ਜਮ੍ਹਾਂ ਕਰਦੇ ਸੀ।
1: ਨਾਮ ਕੇ ਜਪਈਆ ਦੇਗ ਤੇਗ ਤੇ ਚਲਈਆ,
0: ਨਾਮ ਜਪਣ ਦੇ ਵਿੱਚ ਹਰ ਵੇਲੇ ਆਲਸ ਨਹੀਂ ਕਰਦੇ ਸੀ, ਨਾਮ ਜਪਦੇ ਸਨ, ਦੇਗ ਤੇਗ ਦੇ ਧਨੀ ਸਨ। ਸੋ ਨਾਮ ਕੇ ਦੇਗ ਦੇ ਕੇ ਚਲਈਆ, ਦੇਗ ਲੰਗਰ ਅਤੇ ਤੇਗ ਦੇ ਚਲਾਉਣ ਵਾਲੇ ਸੀ, ਇਹ ਕਦੇ ਬੰਦ ਨਹੀਂ ਹੋਣ ਦਿੱਤੀ ਸੀ ਤੇਗ ਅਤੇ ਦੇਗ।
1: ਹਰ ਗਿਆਨ ਦਾਨ ਦਈਆ ਸਿੰਘ ਛਾਣੇ ਨਾ ਪਰਾਣੇ ਥੇ,
0: ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਦਾਨ ਦੇਣ ਦਾਨ ਅਤੇ ਦਇਆਵਾਨ ਸਿੰਘ ਸਨ, ਐਸੇ ਛਾਣੇ ਨਾ ਪੁਰਾਣੇ ਥੇ, ਉਹ ਛੁਪੇ ਨਹੀਂ ਸੀ ਇਹਨਾਂ ਗੁਣਾਂ ਤੋਂ ਜਿਹੜੇ ਪੁਰਾਣੇ ਸਿੰਘ ਸੀ। ਸੋ ਮਿਸਲਾਂ ਵੇਲੇ ਗੁਰੂ ਸਾਹਿਬ ਤੋਂ ਲੈ ਕੇ ਮਿਸਲਾਂ ਤੱਕ ਛੁਪੇ ਨਹੀਂ ਸੀ, ਸਾਰੀ ਦੁਨੀਆ ਜਾਣਦੀ ਸੀ ਵੀ ਸਿੰਘ ਗੁਰੂ ਦਾ ਰੂਪ ਨੇ, ਪਰਮੇਸ਼ਰ ਦਾ ਸਰੂਪ ਹਨ। ਸੋ ਐਸੇ ਸਿੰਘ ਸੀ ਪਹਿਲੇ ਜਿਹੜੇ ਸ਼ੁਰੂ ਵਿੱਚ ਉਹਨਾਂ ਦਾ ਪਹਿਲਾਂ ਜੀਵਨ ਬਿਆਨ ਕਰ ਰਹੇ ਨੇ, ਕਿੱਡਾ ਚੜ੍ਹਦੀ ਕਲਾ ਵਾਲਾ ਖਾਲਸਾ ਹੌਲੀ ਹੌਲੀ ਸਮੇਂ ਦੇ ਲਿਹਾਜ਼ ਨਾਲ ਜਿਵੇਂ ਜ਼ਮਾਨਾ ਬਦਲਿਆ, ਮਾਡਰਨ ਹੋਇਆ, ਹੁਣ ਮਾਡਰਨ ਹੋ ਗਏ ਨੇ ਅਤੇ ਤਾਕਤ ਵੀ ਘੱਟ ਗਈ ਹੈ। ਸੋ ਇਹ ਸਾਰਾ ਬਿਆਨ ਕਰਨਗੇ ਕਵੀ ਜੀ। ਇੱਥੇ ਹੀ ਸਮਾਪਤੀ ਕਵਿਤ ਦੀ ਲੰਬੇ ਕਵਿਤ ਨੇ ਪੂਰਾ ਕਰਨਾ ਪੈਂਦਾ ਵਾ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਆਓ ਗੁਰਮੁਖਾਂ ਦੀ ਰਸਨਾ ਤੋਂ ਨਾਮ ਸਿਮਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਸਿੱਖ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤੀ ਧੰਨਵਾਦੀ ਹਾਂ। ਸੋ ਹਰ ਮੰਗਲਵਾਰ ਦੀ ਤਰ੍ਹਾਂ ਹੁਣ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣਗੇ।

ਸਾਹਿਬ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ।

ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨੋ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਨਹਿ ਚੁਟੈ ਨਿਕਲ ਜਾਹੀ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤੋ ਚਿਤ ਬਣੀ ਉਦਮ ਕਰੋਟ ਨੀਤ ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕ ਮੀਤ ਸੋਹਿਲਾ ਰਾ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਸਿਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਮਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ ਨਿਤ ਨਿਤ ਜੀ ਅੜੇ ਸੰਭਾਲੀ ਆਉਣ ਦੇਖਿਆ ਕਰ ਜੀਵਨ ਹਾਰ ਦਾਨਾ ਕੀਮਤ ਨਾ ਪਵੈ

ਸਦੜ ਨਿਤ ਪਵਨੋ ਸਦਣ ਹਰ ਸਿਮਰੀਐ ਨਾਨਕ ਸੇਧੇ ਆਵਨ ਰਾਗਾ ਸਾ ਮੁਹੱਲਾ ਪਹਿਲਾ ਛੇ ਅਕ ਹਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸਾਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੁਖ ਹਰ ਰਾਖ ਵਡਾਈ ਤੋਇ ਰਹਾਉ ਵਿਸਵੋ ਇਚ ਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲਓ ਪਵਨ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਾ ਤੇਰੀ ਆਰਤੀ ਅਨਹਤਾ ਸੁਦਵਾ ਜੰਤ ਤੇਰੀ ਰਹਾਓ

ਗੰਧ ਬਿਨ ਸਹਿ ਸਭ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਨ ਕੋ ਹੋਏ ਜਾਤੇ ਤੇਰਾ ਨਾ ਵਾਸਾ ਰਾ ਗੌੜੀ ਪੁਰ ਦੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ।

ਜਿਉਂ ਜੋ ਤਲਤ ਬਹਿ ਦੁਖ ਪਾਵਹਿ ਜਮ ਕਾਲ ਸਹ ਹਸਰ ਡੰਡਾਹੇ ਹਰਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੂਭ ਖੰਡ ਬ੍ਰਹਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬੀ ਮਹੱਲਾ ਪੰਜਵਾਂ

ਹੈਲੋ ਹਰ ਲਾਹਾ ਆਗੈ ਬਸ ਨੂੰ ਸੁਹੇਲਾ ਔਧ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲਕਾ ਸੰਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜਿਓ ਹਰ ਗੁਰ ਤੇ ਮਨ ਹੈ ਬਸੇਰਾ ਨਿਰ ਕਰ ਮਹਿਲ ਪਾਵ

ਹਰ ਪਾਇਆ ਹਰ ਕਾਮਣ ਮਨ ਪਾਣੀ ਅਣ ਦਿਨ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ।

ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬ ਗੁਰਪ੍ਰਸਾਦ ਜਪੁ।

ਹੁਕਮੇ ਬਖਸੀਸ ਇੱਕ ਹੁਕਮ ਇਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾ ਹੁਮੈ ਕਹ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਹੋ ਗਾਵੈ ਕੋ ਦਾਤ ਹੋ ਜਾਣੈ ਨਿਸ਼ਾਨ ਹੋ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਾ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਹੀ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਹਦੂਰ ਕਥ ਨਾ ਕਥੀ ਨਾਇਆ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਸ਼ੇ ਚੁੱਕਾ ਜੁਗੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਕਸਿਆ ਵੀ ਪ੍ਰਵਾਹ ਸਾਚਾ ਸਾਹਿਬ ਸੱਚ ਨਾਈ ਭਾਖੇ ਆ ਭਾਉ ਪਾਰ ਅੱਖ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਅੱਜ ਸਦਰ ਬਾਰਮਾ ਹੋ ਕੇ ਬੋਲਣ ਬੋਲੀ ਆ ਜਿਸਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾੜੀ ਆਏ ਸਭ ਆਪੇ ਸਚਿਆਰੂ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀ ਹੈ ਗੁਣੀ ਨਿਧਾਨ ਗਾਵੀ ਹੈ ਸੁੜੀ ਹੈ ਮਰ ਰੱਖੀ ਹੈ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੌਰ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਣ ਪਾਣੀ ਕੇ ਨਾਹੀ ਕਰੀ ਜੇ ਤੀਸਰ ਟੋਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਬਾਣਕ ਜੀ ਇੱਕ ਗੁਰਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਖ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਯਾਰ ਜਾਂ ਹੋਰ ਦਿਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨਾ ਉਰਖਾ ਕੈ ਜਸ ਕੀਰਤ ਜਗ ਲੇ ਜੇ ਤਿਸ ਨਦ ਨਿਆਵਈ ਤਾਂ ਬਾਤ ਨ ਪੁੱਛਿਆ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾ ਕੋਈ ਨਾ ਸੁੱਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਭੁਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦੋ ਸੁਣਿਆ ਮੁਕਸਾਲਾ ਹਨੁਮੰਦ ਸੁਣਿਆ ਜੁਗ ਜੁਗਾ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਪੜ ਪੜ ਪਾਵ ਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਾਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਲ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨਾ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਥ ਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾਏ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਤ੍ਰਿਕਹਿਮਾਨ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰੇਖ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾ ਹੀ ਸਮਾਰੂ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਬਰਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹਰੂਪ ਕੀਤੀ ਜਾਤ ਜਾਣਾ ਕੌਣ ਕੋਤਾਓ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕੌਣ ਕਹਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹ ਦਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਹ ਲਿਵਲਾਇ ਤਾਰ ਕੁਦਰਤ ਕਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ

ਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹਿ ਜੋਰ, ਸੰਖ ਗਾਲਵੜ ਹੱਤਿਆ ਕਮਾਹਿ, ਸੰਖ ਪਾਪੀ ਪਾਪ ਕਰ ਜਾਹਿ, ਸੰਖ ਕੂੜੇ ਅਰ ਕੂੜੇ ਫਰਾਹਿ, ਸੰਖ ਮਲੇਸ਼ਮਰ ਪਾਖਾਹਿ, ਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਓ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸ ਦਾ ਸਲਾਮਤ ਨਿਰੰਕਾਰ। ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਸੰਖ ਲਵ ਸੰਕਾਹ, ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੇ ਲਿਖਣ ਬੋਲਣ ਬਾਣ, ਅਖਰਾ ਸ੍ਰਿਸ਼ਟਨ ਯੋਗ ਵਖਾਣ, ਜਿਨੇਹ ਲਿਖੇ ਤੇ ਸਰਣਾਹਿ, ਜੇ ਪਰਮਾਹੇ ਤਿਵ ਤੇ ਪਾਹਿ। ਜੇਤਾ ਕੀਤਾ ਤੇਤਾ ਨਾਉ, ਵਿਣਾਵੈ ਨਾਹੀ ਕੁਥਾਉ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੁਸ ਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹਿ, ਪਾਣੀ ਧੋਤਾ ਉੱਤਰ ਸੋਖੇ, ਮੋਤ ਪਲੀਤੀ ਕੱਪੜ ਹੋਏ, ਜੇ ਸਾਹ ਬੋਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰੁਣਾ ਲਿਖਲਾ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ, ਜਾਵੋ ਤੀਰਥਾਪ ਦਇਆ ਦਾ ਦਾਨ, ਜੇ ਕੋ ਪਾਵੈ ਤਿਲਕਾ ਮਾੜ, ਸੁੜਿਆ ਮੰਨਿਆ ਮਨ ਕੀਤਾ ਭਾਉ, ਅੰਤਰਗਲ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ, ਕੋਈ ਵਣ ਗੁਣ ਕੀਤੇ ਭਗਤ ਨ ਹੋਏ। ਸਵਾਸਤਾਤ ਬਾਣੀ ਬਰਮਾਓ, ਸਤ ਸੁਹਣ ਸਦਾਮਣ ਚਾਹੋ, ਕਵਣ ਸੋ ਵੇਲਾ ਵਖਤ ਕਵਣ, ਕਵਣ ਚਿਤ ਕਵਣ ਵਾਰ, ਕਵਣ ਸਹਿ ਰੁਤੀ ਮਾਹੋ, ਕਵਣ ਜਿਤ ਹੋਆ ਆਕਾਰ, ਵੇਲ ਨਾ ਪਾਈਆ ਪਣਤੀ, ਜੇ ਹੋਆ ਲੇਖ ਪੁਰਾਣ, ਵਕਤ ਨ ਪਾਇਓ ਕਾਦੀਆ, ਜੇ ਲਿਖਣ ਲਈ ਕੁਰਾ ਨੂੰ, ਤੇ ਤਵਾਰਨਾ ਜੋਗੀ ਜਾਣਾ, ਰੁਤਬਾ ਹੁਣ ਕੋਈ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣਾ ਸੋਈ, ਕਿਵ ਕਰਿਆ ਕਾ ਕਿਪਸਾ ਲਾਹੀ, ਕਿਵ ਵਰਣੀ ਕਿਵ ਜਾਣਾ, ਕਿਵ ਕਰਿਆ ਕਾ ਕਿਪਸਾ ਲਾਹੀ, ਕਿਵ ਵਰਣੀ ਕਿਉਂ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂਜੇ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀ ਤਾਜਾ ਆਖਾ ਹੋਵੈ, ਨਾਨਕ ਜੇ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ, ਪਾਤਾਲਾ ਪਾਤਾਲ ਲੱਖ, ਆਗਸ ਆਗਸ ਓੜਕ ਓੜਕ ਭਾਲ ਥੱਕੇ, ਵੇਦ ਕਹਿਣਕ ਵਾਤ, ਸਹਿਸ ਠਾਰ ਹੈ ਕਿਹਨਕ ਤੇ ਬਾਸਲੂ ਇਕ ਧਾਤ, ਲਿਖਾ ਹੋ ਤਾਂ ਲਿਖਿਆ ਲਿਖਾ ਹੋ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣਾ ਆਪੋ, ਸਾਲਾਹੀ ਸਾਲਾਹੇ, ਇਤੀ ਸੁਰਤ ਨ ਪਾਈਆ, ਨਦੀਆਂ ਅਤੈ ਬਾਹਾ ਪਵਹ, ਸਮੁੰਦ ਨ ਜਾਣੀਆ ਹੈ ਸਮੁੰਦ ਸਾਹ, ਸੁਲਤਾਨ ਗ੍ਰਹ ਸਿਤੀ ਮਾਲ ਧਨ, ਕੀੜੀ ਤੁਲ ਨ ਹੋਵਣੀ, ਜੇ ਤ ਸਿਮਰ ਹੁਣਾ ਵਿਸਰੈ, ਅੰਤ ਨ ਸਿਪਤੀ ਕਹਿਣ ਅੰਤ, ਅੰਤ ਨ ਕਰਣਾ ਦੇਣ ਅੰਤ, ਅੰਤ ਨ ਵੇਖਣ ਸੁਣਨ ਅਨੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਾਹੇ, ਤਾਂ ਕਿ ਅੰਤ ਨ ਪਾਏ ਜਾਹੇ, ਅੰਤ ਨ ਜਾਣੈ ਕੋਈ, ਬਹੁਤਾ ਕਹੀਆ ਬਹੁਤਾ ਹੈ, ਵੱਡਾ ਸਾ ਉੱਚਾ ਥਾ, ਉੱਚੇ ਉੱਪਰ ਉੱਚਾ ਰਾਉ, ਕੇਵਲ ਉੱਚਾ ਹੋਵੇ ਕੋਈ, ਤੇ ਸੁੱਚੇ ਕੋ ਜਾਣੈ ਸੋਏ, ਜੇਵੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲਨਾ ਤਮਾਈ, ਕਿਤੇ ਮੰਗਾ ਜੋਦ ਪਾਰੂ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟਾ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖਾ ਹੀ ਖਾਹੇ, ਕਿਤਿਆਂ ਦੁੱਖ ਭੁੱਖ ਸਦ ਮਾਰ, ਇਹ ਭੇਦਾ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ ਹੋ, ਰੱਖ ਨ ਸਕਿਆ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜਿੱਤੀਆ ਮੋਹ ਖਾਏ, ਆਪੇ ਜਾਣੈ ਆਪੇ ਦੇ ਆਖੈ ਹਸੇ, ਪਹਿ ਕੇ ਕੇ ਜਿਸ ਨੂੰ ਬਖਸੇ, ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵਹਿ ਮੁੱਲਾ ਜਾਹੇ, ਮੁੱਲ ਭਾਏ ਮੁੱਲਾ ਸਮਾਹੇ, ਮੁੱਲ ਧਰਮ ਮੁੱਲ ਦੀ ਬਾਣ, ਮੁੱਲ ਤਲ ਮੁੱਲ ਪ੍ਰਵਾਣ, ਅਮੁੱਲ

ਪਾਹੇ ਕਿ ਤੇ ਕਹਿ ਕਹਿ ਉੱਠ ਜਾਹੇ ਤੇ ਕਿਤੇ ਹੋਰ ਕ੍ਰਹਿਤਾ ਆਖਨਸ ਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੀਵ ਜੇ ਕੋ ਆਖੈ ਬੋਲ ਵਿਗਾੜੂ ਤਲ ਕੀ ਅਸਰਗਾ ਬਾਰ ਰਾਗਾ ਬਾਰ ਸੋ ਦਰ ਕੇ ਹਾਸੋ ਕਰਕੇ ਹਾਜਿਤ ਬੈਸਰਬ ਸੰਭਾਲੇ ਵਾਜੀ ਨਾਦ ਅਨੇਕਾਂ ਸੰਖਾਂ ਕੀਤੀ ਬਾਵਣ ਹਾਰੇ ਕੀਤੇ ਰਾਗ ਪਰਿਸਿਵ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਅੰਦਾਸਨ ਬੈਠੇ ਦੇਵਤੇ ਅੰਧਾਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰੱਖੀ ਸਰਵ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੈ ਜੋਤ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵੰਡ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜੈ ਨਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਖਰਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਾਂ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬੇਭੂਤੈ ਕਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਰ ਜਮਾਤੀ ਮਨ ਜੀਤਾ ਜਗਜੀਤ ਆਦੇਸ ਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਘੜ ਵੱਜ ਹਿਨਾਦ ਆਪਨਾਥ ਨਾਥੀ ਸਭ ਜਾਕੀ ਰਿਧ ਸਦਵਰਾ ਸਾਧ ਸੰਜੋਗ ਵਜੋਗ ਦੇ ਕਾਰ ਚਲਾ ਵਹਿ ਲਿਖੇ ਆਵੈ ਭਾਗ ਆਦੇਸ਼ ਸ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਨ ਆਵੈ ਬਹੁਤਾ ਇਹ ਵਡਾਣ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਭੰਡਾਰੂ ਜੋ ਛਪਾਇਆ ਸੋ ਇੱਕਾ ਵਾਰ ਕਰ ਕਰ ਵੇਖਾ ਸਿਰਜਨਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬੋਲਾ ਖੋਹੇ ਲੱਖ ਹੋਵੈ ਲੱਖਵੀਸ ਲੱਖ ਲੱਖ ਗੇੜਾ ਆ ਕੀ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪੜੀ ਆ ਚੜੀਆ ਹੋਇਆ ਕੇਸ ਸੁਣ ਗੱਲਾਂ ਆ ਕਾਸਕੀ ਕੀਟਾ ਆਈ ਰੀਸੈ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋ ਨਾ ਰਾਜਮਾਲ ਮਨ ਸੋਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੋਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੇ ਜੁਪ ਕੇ ਰੰਗ ਤਿਨਕੇ ਨਾਮ ਅਨੇਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰੂ ਤਿੱਤੈ ਸੋਹਣ ਪੰਜ ਪ੍ਰਵਾਣ ਨਦਰੀ ਕਰਮ ਪਵੈਣੀ ਸਾਣ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਬੈਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਣ ਕੀਤੇ ਕੀਤੇ ਰਤਨ ਸੰਬੰਧ ਕੀਤੇ ਅਖਾਣੀ ਕੀਤੇ ਬਾਣੀ ਕੀਤੇ ਪਾਤ ਨਰਿੰਦ ਕੀਤੇ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆ ਨ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤੈ ਘੜੀਐ ਸੁਰਤ ਮਾਤਮਨ ਬੋਧਉ ਤੈ ਘੜੀਐ ਸੁਰਾ ਸਦਾ ਕੀ ਸੋਧਉ ਕਰਮ ਕਾਂਡ ਕੀ ਬਾਣੀ ਜੋੜ ਤੈ ਹੋਰ ਨਾ ਕੋਈ ਹੋਰ ਤੈ ਜੋਧ ਮਹਾਂਬਲਸੂਰ
ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿ ਮਾ ਮਾਹੇ ਤਾ ਕੇ ਰੂਪ ਨਖਤ ਨੇ ਜਾਹੇ ਨਾ ਉਹੇ ਮਰਹਿ ਨ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੁੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਬ੍ਰਹਾਂਡ ਜੇ ਕੋ ਕਥਾ ਤੈ ਅੰਤ ਨ ਅੰਤ ਤਿੱਥੈ ਲੋ ਅਲੋ ਆਕਾਰੁ ਜਿਵ ਜਿਵ ਹੁਕਮ ਤਿਵੈ ਤਿਵਕਾਰੁ ਵਿਖੈ ਵਿਖਸੈ ਕਰ ਵਿਚਾਰੁ ਨਾਨਕ ਕਥਨਾ ਕਰਣਾ ਸਾਰ ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਹਥਿਆਰੂ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਵ ਦਿਸਰਾ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮਾ ਦੂਰੋ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਹ ਰੂਪ ਰੰਗ ਅਰੇਕ ਭੇ ਕੋ ਕਹਿਣ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਕਹਿ ਜਾਏ ਕੋਟਿੰਦਰ ਦਰਾਨ ਸਾਹੀ ਸਾਹਣ ਗਣਿ ਜਾਏ ਤ੍ਰਿਭਾਵਨ ਮਹੀ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਮ ਨੋ ਕਰਮ ਨਾਮ ਵਰਣ ਸਮਤ ਭੁਜੰਗ ਪ੍ਰਯਾਤ ਛੰਦੇ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਨਿਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਨਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਬਜਬੇ ਨਮਸਤੇ ਦੇਸੰਗ ਦੇਸੀ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋਂ ਸਰਬ ਕਾਲੇ ਨਮੋਂ ਸਰਬ ਦਿਆਲੇ ਨਮੋਂ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੋਭਨਮੇ ਨਮੋਂ ਸਰਬ ਗਵਣੇ ਨਮ ਸਰ ਭਾਵਣੇ ਨਮ ਸਰਬ ਰੰਗੇ ਨਮ ਸਰ ਭੰਗੇ ਨਮੋਂ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋਂ ਸਰਬ ਸੁਖ ਨਮ ਸਰਬ ਭੋਗ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮੋਂ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਅਲੇਖ ਹੈ ਭੇਖ ਹੈ ਅਨਾਮ ਹੈ ਕਾਮ ਹੈ ਤਾ ਅਨਾਮ ਹੈ ਕਾਮ ਹੈ ਤੇ ਹੈ ਪੇ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦਿਆਂ ਜੀ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਨ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਪੀਕ ਹੈ ਧੰਦ ਹੈ ਬੰਧ ਹੈ ਨਿਰਪੂਜ ਹੈ ਅਸੂਜ ਹੈ ਅਕਾਲ ਹੈ ਅਜਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ
ਅਲੀਕ ਹੈ ਨਰਸੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਸੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਪੀਤ ਹੈ ਬਾਹ ਹੈ ਅਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਹੈ ਨਮੋ ਸਰਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮ ਸਰ ਭਾਉਣੇ ਅਨੰਗੀ ਅਨਾਥ ਨ ਸੰਗੀ ਪਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦ ਨਮ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਭਭੂਤੇ ਕਲੰਕੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਖ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਮ ਪ੍ਰਣਾਸੀ ਅਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੋਧ ਦਾ ਬ੍ਰਿਤ ਕਰਤਾ ਅਦ ਉਰਦ ਅਰਦੰਗ ਆਗੰਗ ਓ ਗਰਤਾ ਪਰਮ ਪਰਮ ਪਰਮੇਸ਼ਵਰੰਗ ਪ੍ਰਸਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਯਾਲੰਗ ਅਚੇਦੀ ਅਭੇਦੀ ਨਾਮ ਕਾਮ ਸਮਸੋ ਪਰਾਜੀ ਸਮਸ ਸਧਾਮ ਤੇਰਾ ਜੋਰ ਚਾਤਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਦੇ ਅਬਾਦੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਅਪੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬਦੇਸੇ ਨਮੋ ਸਰਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੀ ਨਮੋ ਸਾਹ ਸਾਹ ਨਮੋ ਬਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੋਕ ਸੋਕੇ ਨਮੋ ਸਰਬਰੋਗੇ ਨਮ ਸਰਬ ਭੋਗੇ ਨਮ ਸਰਬਜੀਤੰਗ ਨਮ ਸਰਬ ਭੀਤੰਗ ਨਮ ਸਰਬ ਗਿਆਨੰਗ ਨਮ ਪਰਮਤਾਨੰਗ ਨਮ ਸਰਬ ਮੰਤਰੰਗ ਨਮ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ੰਗ ਨਮ ਸਰਬ ਕ੍ਰਿਸ਼ੰਗ ਨਮ ਸਰਬ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨੋ ਬੀਜ ਬੀਜੇ ਅਖਿਜੇ ਭਿਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਬਦਾਰੇ ਦਿਸੁਧੰਗ ਨਿਵਾਸੀ ਚਰਪੜ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਿਮੁਖ ਲਕਰਮ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰਗ ਸਰਬੰਗ ਭੇਵੰਗ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਚੰਦ ਤਾ ਪ੍ਰਸਾਦ ਆਦ ਰੂਪਾਨਾਦ ਮੁਰਜੋਨ ਪ੍ਰਕਪਾਰੂ ਸਰਬ ਮਾਨ ਤ੍ਰਮਾਨ ਦੇਵ ਭੇਵਾਦ ਉਦਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲੂ ਜਤਰ ਤਤਰ ਬਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਦਾਰ ਮੁਰਤਾ ਜਾਉਣ ਆਦ ਸੇਖ ਦੇਸ ਔਰਨ ਪਿਹ ਜਾ ਕਰ ਰੂਪ ਰੇਖ ਨਾ ਰਾਗੂ ਜਤਰ ਤਤਰ ਦਿਸਾ ਵਿਸਾ ਹੋਈ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖ ਧੰਮ ਨ ਜਾਇ ਸਰਮਾਨ ਸਰਬੱਤਰ ਮਾਨਸ ਦਾ ਮਨ ਤਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕੋ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕੋ ਦੇ ਭੇਵ ਨ ਜਾਣਹੀ ਜਿਹ ਭੇਤ ਔਰ ਕੁਤੇਬ ਰੂਪ ਰੰਗ ਨਾ ਜਾਤ ਪਾਸੋ ਜਾਣਹੀ ਕਹਿ ਜੇਬ ਤਾਤ ਮਾਤ ਨ ਜਾਤ ਜਾਕਰ ਜਨ ਬਰਨ ਬਹੀਨ ਚੱਕਰ ਬੱਕਰ ਫਿਰਾਏ ਚਤਰ ਚੱਕ ਮਾਨੀ ਪ੍ਰਤੀਨ ਲੋਕ ਚਾਹੁੰਦਾ ਕਿ ਵਿਖਾਇ ਜਗ ਜਾਪੀ ਜਹ ਜਾਪ ਆਦਿ ਦੇਵ ਅਨਾਦ ਮੂਰ ਥਾਪਿਸ ਬਹਿ ਜਿਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਸਵਰ ਚਿਉ ਸੁਜਮ ਭਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਾਤ ਭੂਤ ਲੱਖ ਭੇਸ ਰੰਗ ਰੰਗ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਕਾਮ ਆਪ ਰੂਪ ਅਮੀਕ ਅਨੁਸਤੁਤਿ ਪੁਰਖ ਅਭਦੂਤ ਗਰਭ ਗੰਜਨ ਸਰ ਭੰਜਨ ਆਦਿ ਰੂਪਾ ਸੂਤ ਅੰਗਹੀਨ ਭੰਗਨਾਤਮਿਕ ਪੁਰਖ ਪਾਰੂ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰੂ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਰ ਨਾ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵਈ ਬਹੁ ਚਿਤ ਮਦ ਭਾਰ ਛੰਦ ਤਾ ਪ੍ਰਸਾਦ ਗੁਣ ਗਰਮ ਦਾਰ ਮਹਿਮਾ ਪਾਰਾਸਨ ਭੰਗ ਨਾਗਨ ਭ ਪ੍ਰਕਾਸ਼ ਨਿਸਦਿਨ ਨਾਸ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜ ਭਾ ਨਨ ਭਾਨ ਦੇਵ ਬਣ ਦੇਵ ਮਹਾਨ
ਇੰਦਰਾਨ ਇੰਦਰ ਬਾਲਨ ਬਲ ਰੰਕਾਰ ਰੰਕ ਕਾਲਨ ਕਾਲ ਅਨਭੂਤ ਅੰਗ ਅਭਾ ਭੰਗ ਆਤਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈਨੇ ਕਾਮ ਆਤ ਪ੍ਰਜਾਨ ਮਿਤ ਅਖੰਡ ਆਲਿਸਾ ਕਰਮ ਅਦ੍ਰਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਬਾਡੇ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਹਰਿਯੰ ਕਰਿਯੰ ਰੰਡਾਮੇ ਅਕਾਮੇ ਭੁਜੰਗ ਪ੍ਰਿਆਤ ਛੰਦੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿਤਰਾ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰਾ ਨਾ ਮਿੱਤਰਾ ਪਰਿਆ ਪਵਿੱਤਰਾ ਪ੍ਰਤੀਸਾ ਆਦਿਸਾ ਅਦ੍ਰਿਸਾ ਅਕ੍ਰਿਸਾਏ ਭਗਵਤੀ ਛੰਦ ਤੈ ਪ੍ਰਸਾਦ ਕਸਤੇ ਕੇ ਅਛਿਜ ਦਿਸੈ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਨ ਪ੍ਰਭੈ ਕੇ ਧਰਮੰਗ ਤੁਜੈ ਕੇ ਅਸੋਕ ਵਰਣੈ ਕੇ ਸਰਬਾ ਅਪਰਣੈ ਕੇ ਜਗਤੰਗ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪਹ ਅਨੁਪੈ ਕੇ ਆਦਿ ਅਦੇਵੈ ਕੇ ਆਪ ਅਭੇਵੈ ਕੇ ਚਤੁਰੰਗ ਬਹੀਨੈ ਕੇ ਏਕੈ ਅਧੀਨੈ ਕੇ ਰੋਜੀ ਰਜਾ ਕਰ ਰਹੀਮ ਰਿਹਾ ਕੇ ਪਾਕ ਬਿਆਵੈ ਕੇ ਗੈਬਲ ਗਿਆਵੈ ਕਿ ਅਫਲ ਗੁਨਾਹ ਕੇ ਸਾਹ ਅਨੁਸਾਹ ਕੇ ਕਾਰਨ ਕੁਨਿੰਦਾ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਮ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣਾ ਹੈ ਕਿ ਸਰਬਤਰ ਭਾਉਣਾ ਹੈ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ ਹੈ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜਾ ਕੇ ਸਰਬਤਰ ਸੋਖੈ ਕੇ ਸਰਬਤਰ ਭੁੱਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸਾ ਕੇ ਸਰਬਤਰ ਭੇਸਾ ਕੇ ਸਰਬਤਰ ਮਾਨੈ ਪ੍ਰਧਾਨੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨਾ ਕੇ ਸਰਬਤਰ ਮਾਨਾ ਕੇ ਸਰਬਤਰ ਇੰਦਰਾ ਕੇ ਸਰਬਤਰ ਚੰਦਰਾ ਕੇ ਸਰਬੰਗ ਕਲੀ ਮੈਂ ਕੇ ਪਰਮੰਗ ਅਪੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੁਸਨ ਬਜੂ ਹੈ ਤਮਾਮ ਰੁਜੂ ਹਮੇਸ਼ਰ ਸਲਾਮੈ ਸਲੀ ਖਤਮ ਦਾਮੈ ਗਾਨੀ ਮੁਰ ਸਕਸਤਾ ਗਰੀਬਰ ਪ੍ਰਸਤਾ ਬੁਲੰਦਲ ਮਕਾਨਾ ਜਮੀਨ ਜਮਾਨਾ ਤਮ ਜਲ ਤਮਾਮੈ ਰੁ ਜਲਨ ਦਾਨਾ ਹਰੀ ਫੁਲ ਜੀ ਮਰ ਜਾਗ ਜਕੀਨਾ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਜਲ ਨਵਾਜੇ ਗਨੀਮਤ ਕਰਾਜੇ ਹੈ ਨਿਰੁਕਤ ਸਰੂਪੈ ਤਿਰ ਮੁਕਤ ਭੂਤੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦਾ ਸਰੂਪੈ ਭੇਦੀ ਨੂੰ ਪੈ ਸਮਸਤ ਉਪਰਾਜੈ ਸਦਾ ਸਭ ਸਾਜੇ ਹੈ ਸਮਸਤ ਸਲਾਮ ਸਦੈਵਲ ਕਾਮ ਨਿਰਬਾਧ ਰੂਪੈ ਅਗਾਧ ਹਨੂਪੈ ਓ ਅੰਗ ਆਦਿ ਰੂਪੈ ਨਾ ਸੁਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੀ ਤ੍ਰਿਬਾਦੀ ਅਗੰਜੇ ਅਗਾਦੇ ਸੁਭੰਗ ਤ੍ਰਿਭਾਗੇ ਸੁਸਰਭਾ ਅਰੜਾਗੇ ਤੇਰੇ ਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕ ਪੁਨਰਾਸ ਹੈ ਪ੍ਰਤਿਉਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਸਦੈਵੰਗ ਸਦੈਵੇ ਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹਿਮੇ ਭੁਗਤ ਪ੍ਰਭ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਜੁਗਾਦ ਹੈ ਅਜੈ ਹੈ ਬਹਿ ਹੈ ਭੂਤਿਆ ਧੂਤਿਆ ਨਾਸਿਆ ਦਾਸਿਆ ਧੰਦ ਹੈ ਮੰਦ ਹੈ ਭਗਤ ਬਰਕਤ ਹੈ ਨਿਰੁਕਤ ਹੈ ਅਨਾਸਿਆ ਪ੍ਰਕਾਸ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦਿਖ ਹੈ ਅਲੇਖ ਹੈ ਭੇਖ ਹੈ ਢਾ ਹੈ ਗਾਹ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਤ ਹੈ ਚਰਪੜ ਛੰਦ ਤੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾ ਸ਼ਾਵਲ ਛੰਦ ਤੈ ਪ੍ਰਸਾਦ ਨਮੋ ਨਰਕ ਨਾਸਿਸ ਦੈਵੰਗ ਪ੍ਰਕਾਸ਼ੇ ਅਨੰਗੰਗ ਸਰੂਪੇ ਅਭੰਗੰਗ ਬੇਪੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਬ ਸਾਥੀ ਅਗਾਧ ਸਰੂਪੇ ਨਿਰਬਾਧ ਬੇਪੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੁਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਾ ਸਾਖੂ ਸਰੀਕਾ ਮਿੱਤੋ ਮੀ ਕੈ ਸਦੈਵੰਗ ਪ੍ਰਭ ਅਜਾਹ ਅਜਾਹ ਭਗਵਤੀ ਛੰਦ ਤ ਪ੍ਰਸਾਦ ਕਤ
ਭਗਵਤੀ ਛੰਦ ਤੈ ਪ੍ਰਸਾਦ ਕੇ ਜਾਹਰ ਜਹੂਰਾਂ ਕੇ ਹਾਜ਼ਰ ਹਜ਼ੂਰ ਹੈ। ਹਮੇਸ਼ਰ ਸਲਾਮੈ ਸਮਸਤ ਕਲਾਮੈ ਕੇ ਸਾਹਿਬ ਦਿਮਾਗੇ ਕੇ ਹੁਸਨ ਤਿਰਾਗੇ ਕੇ ਕਾਮਲ ਕਰੀਮੈ ਕੇ ਰਾਜ ਕਰਹੀਮੈ ਕੇ ਰੋਜੀ ਦੇਹਾਂਦੈ ਕੇ ਰਾਜ ਕਰੇ ਹਿੰਦ ਹੈ। ਕਰੀਮਲ ਕਮਾਲੈ ਕੇ ਹੁਸਨ ਜਮਾਲੈ ਗਰੀਮਲ ਕਰਾਜੈ ਗਰੀਮਲ ਨਵਾਜੈ ਹਰੀਫਲ ਸੁਕਾਨ ਹੈ ਹਰਾਸਲ ਪਕਾਨੈ ਕਲੰਕ ਪ੍ਰਣਾਸੈ ਸਮਸਤ ਨਿਵਾਸਨ ਹੈ। ਅਗੰਜਲ ਗਨੀਮੈ ਰਜਾਇ ਕਰਹੀਮੈ ਸਮਸਤ ਜਵਾਹੈ ਕੇ ਸਾਹਿਬ ਕਰਾਹੈ ਕੇ ਨਰ ਪ੍ਰਣਾਸੈ ਬਹਿਸਤਲ ਨਿਵਾਸੈ ਕੇ ਸਰਬਲ ਗਵਾਨ ਹੈ ਮਿਸਰ ਰਿਵਾਨ ਹੈ। ਤਮਾ ਮਲ ਤਜੀ ਮੈਂ ਸਮਸਤ ਅਜੀਜ ਹੈ ਪਰਮ ਪਰਮੀਸੈ ਸਮਸਤ ਅਜੀਸੈ ਦੇਸਲ ਲੇਖ ਹੈ ਮੇਸਲ ਭੇਖ ਹੈ ਜਿਮਨ ਜਵਾਹ ਹੈ ਅਮੀ ਕੁਲ ਮਾਹੇ ਕਰੀਮਲ ਕਮਾਲੇ ਕੇ ਜੋਹਰਤ ਜਮਾਲੇ ਕਚਲਿੰਕ ਪ੍ਰਕਾਸ਼ ਕੇ ਮਿੱਤਰ ਸਬਾਸ ਹੈ। ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਾਧ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਵਧਾਮ ਅਰਬਰ ਅਗੰਜ ਹਰ ਨਰ ਪ੍ਰਭਾਂਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਬਰ ਮੰਡ ਅਨੁਭਵ ਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲਮਦਾਮ ਅਣ ਚੇਜੇ ਅੰਗ ਆਸਨ ਭੰਗ ਉਪਮਾ ਪਾਰ ਗਾਤਮਿਤ ਦਾਰ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ਅਨੁਭਵ ਨਾਸ ਤ੍ਰੇਤਾ ਤ੍ਰਾਸ ਆਦਿਨ ਬਾਹੀ ਕਸ ਦਾ ਓਮਕਾਰ ਆਦਿ ਕਥਨੀ ਅਨਾਦ ਖਲਖੰਡ ਕਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ ਅਣ ਛਿਜ ਗਾਤ ਅਜ ਜਨ ਬਾਤ ਅਣ ਝੰਝ ਗਾਤ ਅਨੰਦ ਬਾਤ ਅਣ ਟੁੱਟ ਭੰਡਾਰ ਅਣ ਠੱਟ ਅਪਾਰ ਆਢੀਠ ਧਰਮ ਆਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰਨਾਲੈ ਹੈ ਅਰਕਾਲੈ ਹੈ ਖਲਖੰਡ ਹੈ ਮਹਿਮੰਡਨ ਹੈ ਜਗਤੇਸ਼ਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸ ਹੈ ਸਰਬਨਾਸ ਹੈ ਕਰਣਾ ਕਰ ਹੈ ਬੇਸੋ ਪਰ ਹੈ ਸਰਬੇਸਰ ਹੈ ਜਗਤੇਸਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਭਾਰਤ ਪਰ ਹੈ ਕਰਣਾ ਕਰ ਹੈ ਜਪਾ ਜਪਾ ਥਪਾ ਥਪ ਕਰਤਾ ਕਰਤਾ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤਾ ਕਰਣਾ ਕਰਤਾ ਕਰਤਾ ਕਰਤਾ ਧਰਣੀ ਧ੍ਰਿਤ ਅਮਤੇਸਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾਏ ਅਜਵਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾਏ ਨਰ ਨਾਇਕ ਹੈ ਖਰ ਕਾਇਕ ਹੈ ਬੇਸੋ ਬਰ ਹੈ ਕਰਣਾਲ ਹੈ ਨਿਰਪ ਨਾਇਕ ਹੈ ਸਰਪਾਇਕ ਹੈ ਪਾਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਸਰਵਆਤਮ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਪੇ ਭੂਤੇ ਕਲੰਕਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਅਛਰੀ ਛੰਦ ਅਜਾਇ ਅਲਾਇ ਅਭੈ ਅਭੈ ਅਭੂ ਅਜੂ ਅਨਸ ਕਸ ਅਗੰਜ ਭਾਂਜੇ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਗਾਹ ਢਾਹ ਨਾਥੇ ਪ੍ਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਲੇਖੇ ਅਕਰਮੰਗ ਭਰਮੰਗ ਅਗੰਜੇ ਲੇਖੇ ਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਬਿਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬਿਭੂਤੇ ਸਦਾ ਸਚ ਤਨੰਦ ਸਤਨ ਪ੍ਰਣਾਸੀ ਕਰਿਮਲ ਕਰਿੰਦਾ ਸਮਸਤਲ ਨਿਵਾਸੀ ਅਜਾਇ ਬਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰਿਮਲ ਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸੁਜਿਮ ਭਵੁ ਸੁਭੁੰ ਸਰਬਦਾ ਸਰਬਯੁਕਤੇ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸਿਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੌਣ ਦੇਖਿਤ ਪ੍ਰਾਣਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਮਨੇ ਕਰਤੀ ਕੇ ਏਕ ਰਤੀ ਮਨੇ ਏਕ ਰਤੀ ਕੇ ਮਾਤੇ ਮਤੰਗ ਜਰਜਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤੁਰੰਗ ਕੁਰੰਗ ਸੀ ਕੁਦਤ ਪਾਉਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਾਈ ਦੁੱਕਾ ਹਾ ਭਾਈ ਭੂਪਤ ਅੰਤ ਕਉ ਨੰਗੇ ਹੀ ਪਾਏ ਪਧਾਰੇ ਜੀਤ ਫਿਰਾ ਸਭ ਦੇ ਸੁਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਸ਼ੀ ਭਗਵਾਨ ਭਜੇ ਬਿਨੰਤ ਕਵੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀਮ ਅਨੇਕ ਵਸੇਖਾ ਵੇਦ ਪੁਰਾਣ ਕਤੇਬ ਕੁਰਾਣ ਜ਼ਮੀਨ ਬਣਸ ਬਣ ਕੇ ਪੇਖਾ ਏ ਪਵਨ ਆਹਾਰ ਜਤੀ ਜਤਾਰ ਸਭੈ ਸੁਪਚਾਰ ਹਜ਼ਾਰ ਕ ਦੇਖਾ ਹੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇ ਕ ਨ ਲੇਖਾ ਏ ਸੁਧ ਸੁਪਾਹਾ ਦੁਰੰਤ ਵਾਸੁ ਸਾਸਨਾ ਦੁਰਜਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਸ਼ੀ ਭਗਵਾਨ ਕਿਰਪਾ ਬੇਨੰ ਤਿਆਗ ਜਹਾਨ ਦਾ ਚੱਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਬਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨਵ ਦੇਵ ਫਨਿੰਦ ਸਾਤਰ ਭੂਤ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪਾਂਗੇ ਪੁਨ ਪ੍ਰਤਾਪਨ ਬਾਣ ਜੈ ਤੁਹਾਨੂੰ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਪ੍ਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਥ ਪਉ ਜੌਨ ਤਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਕ ਦਾਨ ਅਨੇਕ ਸੁਅੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜੰਫਾਸ ਪੁਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨ ਦੇਹ ਧਰਾਂਗੇ ਕਾਹ ਭਇਓ ਜੋ ਦੋ ਲੋਚਨ ਮੂਦ ਕੈ ਬੈਠ ਰਹੇਓ ਭਗਤ ਧਿਆਨ ਲਗਾਇਓ ਨਾਥ ਪਿਰਿਓ ਲੀਏ ਸਾ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ ਬਸ ਕੀਓ ਵਿਖੇ ਆਣ ਸੋ ਬੈਠ ਕੇ ਆਸੇ ਹੀ ਆਸੇ ਸੋ ਬੈਸ ਬਤਾਇਓ ਸਾਚ ਕਾਹੂ ਸੁਣ ਲਿਓ ਸਬਾਏ ਜਿਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸੇਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁਛਾ ਕੋ ਸੀਸ ਨਵਾਇਓ ਕੋ ਬਤਾਨਕ ਪੂਜਤ ਹੈ ਪਾਸ ਕੋ ਮ੍ਰਿਤਾਨਕ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨਕ ਪੂਜਤ ਹੈ ਪਾਸ ਕੋ ਮ੍ਰਿਤਾਨਕ ਪੂਜਨ ਧਾਇਓ ਕੋਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਰ ਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰ ਸਬਤ ਮੁਕਾਬੋ ਆਪ ਹਾਦ ਮਹ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਆ ਸਭ ਬੈਰਨ ਕੋ ਆਸ ਸੰਘਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਛਾੜ ਕੋਈ ਅਵ ਨ ਧਿਆਉਂ ਜੋ ਵਰਚਾ ਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੌਨ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹਾਦ ਮੁਜਾ ਵਰਿਆਈ ਮਰਨ ਕਾਲ ਕਾ ਤ੍ਰਾਸਨ ਵਰਿਆਏ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੋ ਜੋ ਕਰਿ ਹੋ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੀ ਸਾਹਿਬ ਸੰਸਹਾਇ ਪਿਆਰੇ
ਦੀਨ ਬੰਧ ਦੁਸ਼ਟਨ ਕੇ ਹੰਤਾਗ ਤਮਹੋ ਪਰਿ ਚਤੁਰ ਦਸਕੰਤਾਗ ਕਾਲ ਪਾਏ ਬ੍ਰਹਮਾ ਅਵਤਰਾਗ ਕਾਲ ਪਾਏ ਸ਼ਿਵਜੀ ਅਵਤਰਾਗ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾਗ ਸਕਲ ਕਾਲ ਕਾਕੀ ਆਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਰਤਾ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨ ਕੋ ਸਾਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੀ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਾਰਤ ਤਬ ਦੇਹ ਪਾਰਾ ਜਬ ਆ ਕਰਕ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮੋ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕੰਡ ਲੰਭੋ ਆਦ ਅਨੀਲਾ ਨਾਦ ਸੰਭ ਤਾ ਕਾ ਮੂੜ ਉਚਾਰਦ ਭੇਦਾ ਜਾਕੂ ਭੇਵਨ ਪਾਪਦ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਚ ਭੇਦ ਨ ਜਾਣਤੈ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹ ਭੇਵ ਆਪ ਆਪਣੀ ਬੁੱਧ ਜਿਤੀ ਬਰਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿੱਚ ਸਜਾਉ ਪ੍ਰਥਮ ਸੰਸਾਰਾ ਕੈ ਰੂਪਾ ਨੂ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇਤਾ ਜਕੀਨੀ ਓਤ ਭੁਜ ਖਾਨ ਬਾਹਰ ਰਤ ਦੀਨੀ ਕਹੁ ਪੂਲ ਰਾਜਾ ਹਮ ਬੈਠਾ ਕਹੁ ਸਿਮਟ ਭਏ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰ ਭਵ ਆਦਿ ਜਗਾਦ ਸਰੂਪ ਸਜਮ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਘਰੋ ਦੁਰਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਧੋਜ ਤਬ ਸਰਣੀ ਪਰੇ ਤਿਨਕੇ ਦੁਰਠ ਦੁੱਖ ਹਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਮਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨ ਹੈ ਰੱਛਾ ਹੋਏ ਤਾਂ ਹਿ ਸਭ ਕਾਲਾ ਦੁਸ਼ਟ ਰਿਹਟਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਠ ਛਾ ਚੁਸ ਕੈ ਨਾ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹ ਬਾਰਾ ਜਿਨ ਡਰ ਨਾਮ ਤਿਹਾਰੋ ਕਹਾ ਅੰਧਾਰ ਦੁਰ ਦੁਖ ਤੇ ਰਹਾ

ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਠ ਦੁਖੀਅਨ ਕੋ ਛਕਰਤਾ ਸ੍ਰੀ ਅਸਤੋਜਾ ਪੈ ਦੇ ਅੱਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤਰਤ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾ ਕੇ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ ਪਾਇ ਗਹਿ ਜਪ ਤੇ ਤੁਮਰੇ ਤਪ ਤੇ ਕੋ ਆਂਕਤਰੇ ਨਹੀਂ ਆਨੇ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸਾਸਤ੍ਰ ਬੀਤ ਸਭੈ ਬਹੁ ਭੇਦ ਕਹਿ ਹਮੇਕ ਨ ਜਾਣੇ ਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕਹਿ ਗਹਿਓ ਤੁਹਾਰ ਦੁਆਰ ਬਹਿ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਸਾਰੇ ਕਹਿ ਨਾਨਕ, ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੀ ਸਾਹਿਬਾਂ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਹਿੱਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰਬਟਾ ਹੋ, ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ ਧੁਰ ਕਰ ਪਾਇਆ, ਤੁਜਿਨ ਕਾਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵੇ ਕੱਟੇ ਗਿਆਨ ਦਿਨ ਸਾਰੇ ਅੰਦਰ ਹੋ, ਜਿਨ ਕਾਮ ਹੋ ਤੁਟਾ ਤਨਕਾ ਸਭ ਸੱਚਾ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋ ਜਿਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਹ ਦਿਸ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਅਕਥ ਕੀ ਕਰਾ ਕਹਾਣੀ, ਕਰਾ ਕਹਾਣੀ ਅਕਥ ਕੇਰੀ ਕਿਤ ਦੁਆਰ ਪਾਈਐ,

ਕਿਉਂ ਚਿਤ ਲਾਈਐ ਐਸਾ ਕਾ ਮੂਲੇ ਨਾ ਕੀਚੈ ਜਿਤਵੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨ ਪਾਇਆ ਅੰਤੋਂ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣਹੀਂ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੀ ਅੱਖ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਾ ਗਮ ਹੈ ਤੇਰਾ ਅੰਤ ਨ ਪਾਇਆ।

ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਰਤਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਣ ਵਾਲੀ ਚਾਲਣ ਵਾਲੀ ਭਗਤਾ ਹਕੇਰੀ, ਬਿਖ ਮਾਰ ਚਰਣਾ ਲਭ ਲੋਭ ਅਹੰਕਾਰ ਦਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨੇ ਹੋ ਤਿੱਖੀ ਬਲ ਹੁਣ ਕੀਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਿਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵੇ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੇ ਚਲਹੈ ਜਿਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੇ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ ਜੁਣ ਧਰੋਂ ਲਿਖਿਆ ਆਇਆ, ਇੱਕ ਫਿਰੈ ਘਨੇਰੇ ਕਰ ਹੈ ਗੱਲਾਂ ਗੱਲੀ ਕਰਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰ ਸੁਣਾਇਆ। ਪਵਿੱਤ ਹੋਏ ਸੇ ਜਨਾਉ ਜਿਨੀ ਹਰ ਧਿਆਇਆ ਹਰ ਧਿਆਇਆ, ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟਮ ਸਹਿਤ ਸਿਉ ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜਾਏ ਬਿਨਸਾ ਜਸਾ ਸਹਿ ਨਾ ਜਾਏ, ਨ ਜਾਏ ਸਹਿ ਸਾ ਕਿਸਨ ਰਹਿ ਕਰਮ ਕਮਾਏ, ਸਹਿ ਸਾ ਜੀ ਉਮਲੀਨ ਹੈ ਕਿਸਨ ਮਤੋਤਾ ਜਾਏ। ਮਨ ਧੋਵੋ ਸ਼ਬਦ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਬੁਜਾਏ ਸਹਿ ਸਹਿ ਬੁਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜੀਓ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ, ਇਹ ਤਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ।

ਹਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤ ਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀਂ ਸਤਮਰ ਸਾ ਸਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੀ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨੇ ਅਵਰਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਸਿਰ ਬਾਣੀ ਜਿਨ ਕੋ ਨਦਨ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ

ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਦਰ ਹੋਵੇ ਮੁਕਤ ਸ਼ਬਦ ਮਨ ਮਸਾਏ।

ਰਹਿਣ ਵਿਹਾਣੀ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨਹੋ ਸਾਰੀਐ ਮਨਹੋ ਕਿਉਂ ਸਾਰੀਐ ਇਹ ਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ

ਸੋ ਕਿ ਅਮਨ ਹਮਸਾਰੀ ਹੈ ਜੈਸੀ ਅਗਰ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਕੋ ਜਿਹੀ ਕਰਤਾ ਖੇਲ ਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਾਰ ਵਿਸਰਾਏ ਮਹੁ ਪੂਜਾ ਭਾਵ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਅਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਾ ਹੋ ਰਹਿ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ।

ਨਾਨਕ ਹੋਰ ਅਨਰਸ ਸਭ ਵਿਸਰੇ ਜਲ ਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ।

ਉਪਾਅ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ।

ਸਭ ਹਰ ਮਨ ਨ ਵਸਾਇਆ, ਅਗਰ ਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਉ ਚਿੱਤ ਲਾਇਆ।

ਵੇਖਾਂ ਹਰ ਇੱਕ ਹੈ ਹਰ ਬਨ ਅਵਰਣ ਕੋਈ ਕਹਿ ਨਾਨਕ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣ ਮੇਰਿਓ ਸਾਚਾ ਸੁਣਨ ਨੂੰ ਪਠਾਏ ਸਾਚਾ ਸੁਣਨ ਨੂੰ ਪਠਾਏ ਸ੍ਰੀ ਲਾਲ ਸੁਣੋ ਸਤਬਾਣੀ ਜਿਤ ਸੁਣੀ ਮੰਤਰ ਹਰਿਆ ਹੋਆ ਰਸਰਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ

ਇਹ ਸੱਚਾ ਸੋਹਿਲਾ ਸੱਚ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚਾ ਜਿੱਤਾ ਸਦਾ ਸਤਿਆਵੇ ਹੈ ਸੱਚੋ ਧਿਆਵੇ ਜਤ ਭਾਵੇ ਗੁਰਮੁਖ ਜਿਨਾ ਬੁਝਾਵੇ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਭਗਤੀ ਸੋ ਜਨ ਪਾਵੇ ਹੈ ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਹੈ ਆਨੰਦ ਸੁਣੋ ਵਟ ਭਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ

ਭਾਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ।

ਪੜੇ ਆਪਣੇ ਆਪ ਸੱਜ ਆਪਣੇ ਰਚਨਾ ਦੋ ਇੱਕ ਦ੍ਰਿਸ਼ ਸਜੀਐ ਕਰਿਆ ਸਿਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਾ ਕਰੇ ਪਸਾਓ ਤੂੰ ਜਾਣੇ ਸਭ ਸਹਿ ਦੇ ਲੈ ਸਜਨ ਕਵਾਓ ਕਰਿਆ ਸਿਨ ਡਿੱਠੋ ਚਾਓ ਕਰਿਆ ਸਿਨ ਡਿੱਠੋ ਚਾਓ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੂੰ ਦੇਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸੁਖ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤਿਹਾਇਨ ਸੱਚ।

ਕੋੜੀ ਨਦਰ ਕਰੇ ਜੇ ਆਪਣੇ ਧਨ ਤੇਰੇ ਸਤਿਗੁਰ ਪਾਇਆ, ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਹਨੇ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਵਾਇਨ ਚ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ ਉਡੜਾ ਝਾਟੇ ਪਾਏ ਵੇਖਿਆ ਲੋਕ ਸਹਿ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛੜੇ ਧਰਤੀ ਨਾਲ।

ਸਾਰਾ ਸਾਰਾ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਨ ਧਿਆਨ ਜਿਤਿਆ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇ ਕਾਇਆ ਕਾਰ ਸਤਿ ਮਨ ਸੰਤੋਖ ਪੁਜੈ ਦਿਨੇ ਕੈ ਵਿਚਾਰ ਦੇ ਮੰਗੈ ਸਹਿ ਸਗੁਣਾ ਸੁਖ ਕਰੇ ਸੰਸਾਰ ਚੋਰਾਂ ਜਾਰਾਂ ਤੈ ਕੁੜਿਆਰਾਂ ਕਾਰਾ ਬਾਵੇਂ ਕਾਰ

ਸਤਿਗੁਰ ਵਿੱਚ ਆਪ ਰੱਖੇ ਨੂੰ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ।

ਪੌੜੀ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਹ ਤਿਸ ਮਿਲੇ ਸੱਚ ਤਿੰਨੇ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸਤ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।

0: ਜਾਏ ਸ਼ੁੱਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੁੱਧ ਕੀਰਤਨ ਨਾਲ ਜੁੜ ਕਰਕੇ ਸਤਸੰਗਤ ਦੇ ਲਾਹੇ ਬਖਸ਼ੇ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਰੜੀਵਾਰ ਗੁਰਸਬ ਦੇ ਚਾਰ ਗਿਆਨੀ ਦਰਸ਼ਨ ਸ੍ਰੀ ਗੁਰੂ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸਰਾਤ, ਹਰ ਲਾਜ ਰਖਾਈ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਈ। ਜਨ ਨਾਨਕ ਦਾਸ ਹਰ ਕਾਂਡਿਆ,

ਆਵੈ ਅਖੁੱਟ ਭੰਡਾਰ ਨਾਨਕ ਭਗਤ ਸੋਹੈ ਹਰ ਦੁਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਗਾਇਆ ਸੁਣਿਆ ਹੋਇਆ ਸਾਡਾ ਥਾਏ ਪੈ ਜਾਵੇ ਗੁਰੂ ਦੇ ਚਰਨਾਂ ਨਾਲ ਪ੍ਰੀਤ ਬਣ ਜਾਵੇ ਧਿਆਨ ਬਣ ਜਾਵੇ ਸੱਚੇ ਪਾਤਸ਼ਾਹ ਰਹਿਮਤ ਕਰਨ ਪਾਵਨ ਲੜੀਵਾਰ ਉਪਦੇਸ਼ 893 ਅੰਗ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਖਸ਼ੇ ਹੋਏ ਪਾਵਨ ਸ਼ਬਦਾਂ ਰਾਹੀਂ ਆਪਾਂ ਨੂੰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਪੂਰੇ ਗੁਰੂ ਦੀ ਓਟ ਆਸਰਾ ਲੈਣ ਨਾਲ ਵਾਹਿਗੁਰੂ ਦੇ ਨਾਮ ਨਾਲ ਜਿਹੜੇ ਜੀਵ ਜੁੜ ਜਾਂਦੇ ਨੇ ਉਹਨਾਂ ਦੇ ਜੀਵਨ ਵਿੱਚ ਕਿੰਨੀਆਂ ਬਰਕਤਾਂ ਆਉਂਦੀਆਂ ਨੇ। ਇਹ ਪਾਵਨ ਸ਼ਬਦ ਵਿੱਚ ਉੱਤਮ ਵਕਤ ਹੋ ਕਰਕੇ ਆਪਣਾ ਪ੍ਰੈਕਟੀਕਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਜੋ ਉਹਨਾਂ ਕੀਤਾ ਆਪਣੇ ਸਾਹਮਣੇ ਰੱਖ ਕੇ ਸਮਝਾ ਰਹੇ

ਦਰਗਹਿ ਦਰਗਹਿ ਪਾਵੋ ਠਾਓ। ਦਰਗਾਹ ਵਿੱਚ ਸੁਖੀ ਹੁੰਦਾ ਹੈ ਜੀਵ ਆਤਮਾ, ਥਾਂ ਮਿਲਦੀ, ਨਿਵਾਜਿਆ ਜਾਂਦਾ ਹੈ। ਗੁਰੂ ਦੇ ਬਖਸ਼ੇ ਨਾਮ ਨੂੰ ਜਪ ਜਪ ਕੇ ਜਿਹੜਾ ਜੀਂਦਾ ਹੈ ਆਤਮਾ ਦੇ ਆਨੰਦ ਵਿੱਚ, ਦੁੱਖ ਅੰਧੇਰਾ ਮਨ ਤੇ ਜਾਏ, ਦੁੱਖ ਦੇਣ ਵਾਲਾ ਜਿਸ ਕਰਕੇ ਕਲਪਨਾ ਹੈ, ਮਨ ਦੇ ਵਿੱਚ ਸ਼ਾਂਤੀ ਨਹੀਂ ਪੈਦਾ ਹੋਣ ਦਿੰਦਾ, ਉਹ ਅਗਿਆਨ ਦਾ ਹਨੇਰਾ ਇਹ ਵੀ ਮਨ ਦੇ ਵਿੱਚੋਂ ਚਲਿਆ ਜਾਂਦਾ ਹੈ, ਹਿਰਦੇ ਵਿੱਚੋਂ ਛੂ ਮੰਤਰ ਹੋ ਜਾਂਦਾ ਹੈ। ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ, ਦੁਰਮਤ ਬਿਨਸੈ ਰਾਚੈ ਹਰ ਨਾਏ। ਪੂਰੇ ਸਤਿਗੁਰਾਂ ਦੀ ਓਟ ਆਸਰਾ ਲੈਣ, ਦੁਰਮਤ ਖੋਟੀ ਮਤ ਜਿਹਦੇ ਕਰਕੇ ਦੁਰ ਦੁਰ ਕਰਨ ਲੋਕ, ਐਸੀ ਅਕਲ ਭੈੜੀ ਮਤ, ਵਿਸ਼ੇ ਵਿਸ਼ੈਣੀ ਮਤ, ਵਿਕਾਰਾਂ ਵਿੱਚ ਗਲਤਾਨ ਕਰ ਦੇਣ ਵਾਲੀ, ਕਰੈਕਟਰ ਤੋਂ ਡੇਗ ਦੇਣ ਵਾਲੀ ਕੁਸੰਗਤ ਦੁਆਰਾ ਜੋ ਪੈਦਾ ਹੁੰਦੀ ਹੈ, ਨਸ਼ਿਆਂ ਨੂੰ ਖਾਣ ਵਾਲੀ, ਨਸ਼ਿਆਂ ਵਿੱਚ ਗਲਤਾਨ ਕਰ ਦੇਣ ਵਾਲੀ, ਦੁਰਮਤ ਮਦ ਜੋ ਪੀਵ ਤੇ ਬਿਖਲੀਪਤ ਕਮਲੀ, ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਦਵਾਈ ਦੇ ਕੇ ਨਾਮ ਦਾ ਨਸ਼ਾ ਐਸਾ ਚਾੜ ਦਿੰਦੇ ਨੇ, ਸੱਚੇ ਅਮਲੀ ਹੋ ਜਾਂਦੇ ਨੇ ਦੋਵਾਂ ਲੋਕਾਂ ਵਿੱਚ। ਉਹ ਫਿਰ ਉਤਰਦਾ ਨਹੀਂ ਨਾਮ ਦਾ ਰੰਗ, ਸਹਾਇਤਾ ਕਰਦਾ ਹੈ, ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਦੁਰਮਤ ਬਿਨਸਾ ਖੋਟੀ ਮਤ ਕੁਮਤ, ਨਿੰਦਿਆ ਕਰਨ ਵਾਲੀ, ਚੁਗਲੀ ਕਰਨ ਵਾਲੀ, ਹੰਕਾਰ ਵਾਲੀ ਮਤ, ਈਰਖਾ ਵਾਲੀ ਮਤ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਕਰ ਦੇਣ ਵਾਲੀ ਮਤ, ਨਸ਼ਿਆਂ ਦੇ ਵਿੱਚ ਲਾਹ ਦੇਣ ਵਾਲੀ ਮਤ, ਇਉਂ ਕਹਿ ਲਈਏ ਜਿਹੜੀ ਜ਼ਿੰਦਗੀ ਦੇ ਬੇੜੇ ਨੂੰ ਸੰਸਾਰ ਭੌਜਲ ਵਿੱਚ ਡੋਬ ਦਿੰਦੀ ਹੈ। ਕੁਸੰਗਤ ਦੇ ਮਿਲਾਪ ਹੋਣ ਕਰਕੇ ਮਨ ਤੇ ਤਨ ਨੂੰ ਚੜ੍ਹਦੀ ਹੈ, ਧਨ ਵੀ ਤਬਾਹ ਕਰ ਦਿੰਦੀ ਹੈ, ਧਨ ਵੀ ਖਰਾਬ ਕਰ ਦਿੰਦੀ, ਕਮਾਇਆ ਹੋਇਆ ਜੀਵ ਨੂੰ ਪਛਤਾਵਾ ਹੁੰਦਾ। ਦੁਰਮਤ ਦੁਰਮਤ ਬਿਨਸੈ ਰਾਚੈ ਹਰ ਨਾਏ। ਕਿਹਾ ਸੀ ਮਹਾਰਾਜ ਇਹ ਖੋਟੀ ਮਤ ਨਾਸ ਹੋ ਜਾਵੇਗੀ। ਸਤ ਸੰਗਤ ਵਿੱਚ ਆਉਣ ਕਰਕੇ, ਗੁਰੂ ਦੀ ਸਤ ਸੰਗਤ ਦੁਆਰਾ ਨਾਮ ਦਾ ਰੰਗ ਚੜ ਜਾਵੇਗਾ, ਇਹ ਨਾਸ ਹੋ ਜਾਵੇਗੀ। ਰਾਚੈ ਹਰ ਨਾਏ, ਵਾਹਿਗੁਰੂ ਦੇ ਨਾਮ ਨਾਲ ਮਨ ਰਚ ਜਾਵੇਗਾ, ਰਚ ਪਿੱਛ ਜਾਵੇਗਾ, ਪਤੀਤ ਜਾਵੇਗਾ, ਕੀਰਤਨ ਦਾ ਆਨੰਦ, ਕਥਾ ਦਾ ਆਨੰਦ, ਕੀਰਤਨ ਦਾ ਰਸ, ਕਥਾ ਦਾ ਰਸ, ਨਿਤਨੇਮ ਦਾ ਰਸ ਸ਼ਬਦ ਨਾਲ ਜੁੜ ਕੇ ਪ੍ਰਾਪਤ ਹੋ ਜਾਵੇਗਾ। ਰਚ ਜਾਂਦਾ ਹੈ ਮਨ ਗੁਰਮੁਖਾਂ ਦਾ ਮਨ, ਉਹ ਨਹੀਂ ਵਹਿੰਦੇ ਫਿਰ ਹੋਰ ਕੁਝ ਮੋਬਾਈਲ ਤੋਂ, ਕੇਵਲ ਇਹਨੂੰ ਵਰਤਦੇ ਨੇ ਜਿੱਥੇ ਨਹੀਂ ਸਨ ਕੰਮ ਵਾਸਤੇ ਆ, ਐਸੀ ਬਖਸ਼ਿਸ਼ ਹੋ ਜਾਂਦੀ। ਦੁਰਮਤ ਬਿਨਸੈ ਰਾਚੈ ਹਰ ਨਾਏ, ਖੋਟੀ ਮਤ ਨਾਸ ਹੋ ਜਾਂਦੀ, ਹਰੀ ਵਾਹਿਗੁਰੂ ਦੇ ਨਾਮ ਨਾਲ ਰਚ ਪਿੱਚ ਜਾਂਦਾ ਹੈ। ਚਰਨ ਕਮਲ ਸਿਓ ਲਾਗੀ ਪ੍ਰੀਤ, ਹੋਰ ਕੀ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਵਾਹਿਗੁਰੂ ਦੇ ਚਰਨ ਕਮਲਾਂ ਨਾਲ, ਚਰਨ ਕਮਲ, ਵਾਹਿਗੁਰੂ ਦੇ ਚਰਨ ਤਾਂ ਹਨ ਪਰ ਕਮਲ ਵਰਗੇ ਕਿਉਂ ਕਿਹਾ, ਕਮਲ ਸ਼ਬਦ ਨਾਲ ਕਿਉਂ ਪਲੱਸ ਕੀਤਾ ਹੈ, ਕਿਉਂਕਿ ਕਮਲ ਜਿਹੜਾ ਹੈ ਪਾਣੀ ਚਿੱਕੜ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ, ਜੜ ਚਿੱਕੜ ਦੇ ਵਿੱਚ ਹੀ ਹੁੰਦੀ ਹੈ, ਖਿਲਦਾ ਉੱਪਰ ਹੈ, ਟੋਬੇ ਵਿੱਚ ਪੈਦਾ ਹੋ ਜਾਵੇ, ਸਰੋਵਰ ਵਿੱਚ ਪੈਦਾ ਹੋ ਜਾਵੇ, ਉੱਪਰ ਖਿਲਦਾ ਹੈ, ਪੰਖੜੀਆਂ ਸਾਫ ਸੁਥਰੀਆਂ ਰਹਿੰਦੀਆਂ ਨੇ, ਸੂਰਜ ਨੂੰ ਵੇਖ ਕੇ ਖਿਲਦਾ ਹੈ, ਨਿਰਲੇਪ ਰਹਿੰਦਾ, ਚਿੱਕੜ ਦੇ ਵਿੱਚ ਡੁੱਬਦਾ ਨਹੀਂ ਹੈ, ਪੰਖੜੀਆਂ ਡੁੱਬਦੀਆਂ ਨਹੀਂ, ਖੁਸ਼ਬੂ ਦਿੰਦਾ। ਵਾਹਿਗੁਰੂ ਦਾ ਨਾਮ
ਜਿਹਦੇ ਰਸਨਾ ਤੇ ਮਨ ਵਿੱਚ ਆ ਜਾਂਦਾ ਹੈ। ਮਾਇਆ ਵਿਕਾਰ ਇਹ ਚਿੱਕੜ ਹੀ ਨੇ, ਗ੍ਰਹਿਸਥ ਜੀਵਨ ਚਿੱਕੜ ਆ, ਇਹਦੇ ਵਿੱਚੋਂ ਹੀ ਜੀਵ ਪੈਦਾ ਹੁੰਦੇ ਨੇ, ਤਮਾਮ ਜੀਵ ਚਿੱਕੜ ਦੇ ਵਿੱਚ ਹੀ ਜੜ ਹੁੰਦੇ। ਇਸ ਕਰਕੇ ਨਾਮ ਜਪਣ ਵਾਲੀਆਂ ਰੂਹਾਂ ਗੁਰੂ ਦੇ ਨਾਲ ਸਨਮੁਖ ਆ ਕੇ ਗੁਰਮੁਖ ਨਾਮ ਦਾ ਨਿਸ਼ਾਨ ਦੇ ਜੋ ਧਾਰਨੀ ਬਣ ਜਾਂਦੇ ਨੇ, ਵਾਹਿਗੁਰੂ ਦਾ ਨਾਮ ਸਤਿਗੁਰੂ ਦੇ ਦਿੰਦੇ ਨੇ, ਅਤੇ ਵਾਹਿਗੁਰੂ ਦਾ ਨਾਮ ਰਸਨ ਜ਼ੁਬਾਨ ਤੋਂ ਜੋ ਹਿਰਦੇ ਵਿੱਚ ਜਾਂਦਾ, ਇਹ ਮਾਇਆ ਚਿੱਕੜ ਵਿੱਚ ਪਦਾਰਥਾਂ ਵਿੱਚ ਉੱਪਰ ਕਰ ਦਿੰਦਾ ਹੈ, ਫਿਰ ਡੁੱਬਣ ਨਹੀਂ ਦਿੰਦਾ ਬਿਰਤੀ। ਸਤਿਗੁਰੂ ਦੇ ਸਨਮੁਖ ਹੋ ਕੇ ਖਿੜਦਾ ਹੈ ਗੁਰਮੁਖ ਦਾ ਮਨ, ਗੁਰਸਿੱਖ ਦਾ। ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜ, ਆਈ ਕਿਹਾ ਸੀ। ਗੁਰੂ ਦੇ ਸਨਮੁਖ ਆ ਕੇ ਨਾਮ ਦਾ ਆਰਾਧਨ ਕਰਨ ਨਾਲ ਮਾਇਆ ਦਾ ਚਿੱਕੜ ਜਿਹੜਾ ਵਿਕਾਰਾਂ ਦਾ ਚਿੱਕੜ ਹੈ ਇਹਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਕਰ ਦਿੰਦੇ। ਨਾਮ ਵਿੱਚ ਸ਼ਕਤੀ ਹੈ, ਕਲਾ ਹੈ, ਮਾਇਆ ਦੇ ਵਿੱਚ ਹੀ ਨਿਰਲੇਪ ਕਰਕੇ ਮੁਕਤ ਕਰ ਦਿੰਦੇ ਨੇ ਸਤਿਗੁਰੂ ਜੀ। ਤਾਂ ਚਰਨ ਕਮਲ ਕਿਹਾ ਹੈ, ਕਮਲ ਦੀ ਲਿਆਈ ਨਿਰਲੇਪ ਕਰ ਦੇਣ ਵਾਲੇ। ਇਹ ਸੰਸਾਰ ਰੂਪੀ ਟੋਬੇ ਵਿੱਚ ਰਹਿੰਦਿਆਂ ਹੋਇਆਂ ਸੋ ਸਤਿਗੁਰ ਪੂਰਾ ਭੇਟਿਆ ਪੂਰੀ ਹੋਵੇ ਜੁਗਤ, ਅਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਆਪ ਜੀ ਦੇ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਐਸੀ ਬਖਸ਼ਿਸ਼ ਹੁੰਦੀ ਵਿੱਚੇ ਮੁਕਤ ਕਰ ਦਿੰ। ਚਰਨ ਕਮਲ ਸਿਓ ਲਾਗੀ ਪ੍ਰੀ, ਵਾਹਿਗੁਰੂ ਦੇ ਚਰਨ ਨਾਮ ਰੂਪੀ ਚਰਨ ਕਮਲ ਦੀ ਨਿਆਈ ਨਿਰਲੇਪ ਕਰ ਦੇਣ ਵਾਲੇ ਨੇ, ਉਹਨਾਂ ਨਾਲ ਪ੍ਰੀਤ ਲਾਗੀ ਹੈ ਗੁਰੂ ਦੇ ਨਾਲ ਜੁੜਨ ਕਰਕੇ, ਗੁਰੂ ਦਾ ਓਟ ਆਸਰਾ ਲੈਣ ਕਰ। ਵਾਹਿਗੁਰੂ ਦੇ ਚਰਨ ਕਮਲਾਂ ਨਾਲ ਪ੍ਰੀਤ ਬਣ ਗਈ, ਗੁਰਪੂਰੇ ਕੀ ਨਿਰਮਲ ਰੀਤ, ਪੂਰੇ ਗੁਰਾਂ ਦੀ ਬਖਸ਼ੀ ਹੋਈ ਰਹਿਤ ਮਰਜ਼ਾਦਾ ਰੀਤ, ਰੂਲ ਅਸੂਲ ਰਹਿਤ ਮਰਜ਼ਾਦਾ ਉੱਜਲ ਹੈ, ਉੱਜਲ ਕਰ ਦਿੰਦੀ ਹੈ। ਸੰਸਾਰ ਭੌਜਲ ਵਿੱਚ ਗੰਦਾ ਨਹੀਂ ਹੋਣ ਦਿੰਦੀ, ਮੈਲਾ ਨਹੀਂ ਹੋਣ ਦਿੰਦੀ, ਮਨ ਨੂੰ ਤਨ ਨੂੰ ਧਨ ਨੂੰ ਤਿੰਨੇ ਪਵਿੱਤਰ ਕਰ ਦਿੰਦੀ ਹੈ। ਪੂਰੇ ਸਤਿਗੁਰਾਂ ਦੀ ਬਖਸ਼ੀ ਹੋਈ ਮਾਨ ਮਰਿਆਦਾ, ਜਿਹੜੇ ਮਰਿਆਦਾ ਵਿੱਚ ਰਹਿੰਦੇ ਨੇ ਗੁਰੂ ਦੇ ਸਨਮੁਖ ਰਹਿਤ ਰੱਖਦੇ ਨੇ, ਕੁਰੈਤਾਂ ਦਾ ਤਿਆਗ ਕਰ ਦਿੱਤੇ। ਇਹ ਹੀ ਤਾਂ ਉੱਜਲਤਾਈ ਦਿੱਤੀ ਸੱਚੇ ਪਾਤਸ਼ਾਹ ਜੀ ਨੇ, ਕੁਰੈਤਾਂ ਦਾ ਤਿਆਗ ਕਰਕੇ। ਪੰਜ ਕਕਾਰਾਂ ਦੀ ਰਹਿਤ, ਚਾਰ ਬੱਜਰ ਕੁਰੈਤਾਂ ਦਾ ਤਿਆਗ, ਪੰਜ ਬਾਣੀਆਂ ਦਾ ਘੱਟ ਤੋਂ ਘੱਟ ਨਿਤਨੇਮ, ਸੇਵਾ ਸਿਮਰਨ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ। ਹਰ ਰੋਜ਼ ਇਸ਼ਨਾਨ, ਹਰ ਦਾਨ ਪੁੰਨ, ਗੁਰਮੁਖ ਨਾਮ ਦਾਨ ਇਸ਼ਨਾਨ, ਮਨ ਵੀ ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਤਨ ਕਰਕੇ ਵੀ, ਮਨ ਕਰਕੇ ਵੀ, ਧਨ ਕਰਕੇ ਵੀ ਪਵਿੱਤਰ ਕੀਤਾ ਹੈ ਸੱਚੇ ਪਾਤਸ਼ਾਹ ਜੀ। ਗੁਰਪੂਰੇ ਕੀ ਨਿਰਮਲ ਰੀਤ, ਪੂਰਿਆਂ ਸਤਿਗੁਰਾਂ ਦੀ ਉੱਜਲ ਰੀਤੀ ਹੈ, ਕਿਸੇ ਤਰ੍ਹਾਂ ਦੀ ਮੈਲ ਨਹੀਂ ਹੈ, ਪਖੰਡ ਨਹੀਂ ਹੈ, ਕੋਈ ਪਾਜ ਨਹੀਂ ਹੈ। ਗੁਰਮੁਖ ਬਣਾਇਆ, ਗੁਰਮੁਖ ਬਣਾ ਕੇ ਪਾਰ ਉਤਾਰਾ ਕੀਤਾ, ਉੱਜਲ ਰੀਤੀ ਹੈ, ਪਖੰਡ ਰਹਿਤ ਹੈ। ਭਉ ਭਾਗਾ ਨਿਰਭਉ ਮਨ ਬਸਾ, ਮਹਾਰਾਜ ਜੀ ਕਹਿੰਦੇ ਫਿਰ ਭਉ ਡਰ ਭੱਜ ਗਿਆ ਹੈ, ਹੋਰ ਬਖਸ਼ਿਸ਼, ਭਉ ਭਾਗਾ ਡਰ ਭੱਜ ਗਿਆ ਹੈ, ਦੂਰ ਹੋ ਗਿਆ ਹੈ, ਨਿਰਭਉ ਮਨ ਬਸਾ। ਨਿਰਭਉ ਭੈ ਤੋ ਰਹਿਤ, ਨਿਰਭਉ ਨਿਰਵੈ ਅਕਾਲ ਮੂਰਤ, ਉਹ ਸੱਚੇ ਪਾਤਸ਼ਾਹ ਮਨ ਵਿੱਚ ਆ ਕੇ ਵਸ ਜਾਂਦਾ ਹੈ। ਜਦੋਂ ਮਨ ਵਿੱਚ ਵਸ ਜਾਂਦਾ ਫਿਰ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਰਹਿ ਜਾਂਦਾ, ਨਹੀਂ ਤਾਂ ਜੀਵ ਸਾਰੀ ਜ਼ਿੰਦਗੀ ਡਰ ਦੇ ਭੈ ਦੇ ਵਿੱਚ ਹੀ ਜੀਂਦਾ ਹੈ, ਕੋਈ ਨਾ ਕੋਈ ਸੰਸਾ ਬਣਿਆ ਹੀ ਰਹਿੰਦਾ ਹੈ।
ਪਰ ਜਿਹਦੇ ਕੋਲੇ ਨਾਮ ਆ, ਗੁਰਮੁਖ ਨਾਮ ਦਾ ਨਿਸ਼ਨਾਨ ਦਾ ਧਾਰਨੀ ਹੈ, ਉਹਨੂੰ ਕੋਈ ਭਉ ਨਹੀਂ ਹੁੰਦਾ। ਨਾ ਹਮ ਡਰਤੇ ਨਾ ਹਮ ਕੜਿਆ, ਆਪ ਜੀ ਦੇ ਪਾਵਨ ਬਚਨ ਨੇ। ਭਉ ਭਾਗਾ ਨਿਰਭਉ ਮਨ ਬਸ ਹੈ, ਡਰ ਵੀ ਭੱਜ ਗਿਆ, ਕਿਸੇ ਤਰ੍ਹਾਂ ਦਾ ਕੋਈ ਡਰ ਖੌਫ ਨਹੀਂ, ਕੋਈ ਤੌਖਲਾ ਨਹੀਂ ਹੈ। ਨਿਰਭਉ ਮਨ ਬਸ ਹੈ, ਪੂਰੇ ਸਤਿਗੁਰਾਂ ਦੇ ਚਰਨਾਂ ਨਾਲ ਲੱਗਿਆ ਉਹ ਨਿਰਭਉ ਅਕਾਲ ਪੁਰਖ ਮਨ ਵਿੱਚ ਵਸ ਜਾਂਦਾ, ਨਾਮ ਹਿਰਦੇ ਵਿੱਚ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁੱਟੈ। ਸੁਖਮਨੀ ਸਾਹਿਬ ਵਿੱਚ ਆਪ ਜੀ ਨੇ ਕਿਹਾ ਭਉ ਭਾਗਾ, ਫਿਰ ਸੰਸੇ ਨਿਵਿਰਤ ਹੋ ਜਾਂਦੇ ਨੇ, ਚਿੰਤਾ ਝੋਰੇ ਮੁੱਕ ਜਾਂਦੇ ਨੇ। ਵਾਹਿਗੁਰੂ ਦਾ ਨਾਮ ਜਦੋਂ ਜਪਦਿਆਂ ਜਪਦਿਆਂ ਪੂਰਨ ਵਿਸ਼ਵਾਸ ਨਿਸ਼ਚੇ ਨਾਲ ਪ੍ਰੀਤ ਨਾਲ ਮਨ ਵਿੱਚ ਐਡ ਹੋ ਜਾਂਦਾ, ਇੱਕ ਦਿਨ ਫਿਰ ਇਹ ਬਖਸ਼ਿਸ਼ ਹੁੰਦੀ ਹੈ, ਬੇਪਰਵਾਹ ਹੋ ਜਾਂਦਾ ਹੈ। ਅੰਮ੍ਰਿਤ ਨਾਮ ਰਸਨਾ ਨਿਤ ਜਪੈ, ਮਨ ਵਿੱਚ ਵਸਦਾ ਕਿਵੇਂ ਹੈ, ਅੱਗੇ ਇਹ ਹੀ ਸਮਝਾ ਰਹੇ ਨੇ ਸੱਚੇ ਪਾਤਸ਼ਾਹ। ਅੰਮ੍ਰਿਤ ਸ੍ਰੀਖਾ ਨਾਮ ਜੋ ਆਤਮਿਕ ਮੌਤ ਨਹੀਂ ਹੋਣ ਦਿੰਦਾ ਹੈ, ਵਾਰ ਵਾਰ ਫਿਰ ਮਰਨਾ ਨਹੀਂ ਪੈਂਦਾ ਦੁਨੀਆਂ ਵਿੱਚ ਆ ਕੇ, ਜਨਮ ਲਿਆ ਮਰ ਗਏ, ਜੰਮ ਪਏ ਮਰ ਗਏ। ਅੰਮ੍ਰਿਤ ਨਾਮ ਤਾਂ ਕਰਕੇ ਵੀ ਕਲਿਆਣ ਕਰ ਦਿੰਦਾ ਹੈ, ਖਤੀ ਹੋ ਜਾਂਦੀ ਹੈ, ਵਾਰ ਵਾਰ ਨਹੀਂ ਮਰਨਾ ਪੈਂਦਾ। ਅੰਮ੍ਰਿਤ ਨਾਮ ਮਿੱਠਾ ਅੰਮ੍ਰਿਤ ਸ੍ਰੀਖਾ ਨਾਮ ਸੱਚੇ ਪਾਤਸ਼ਾਹ ਦਾ ਰਸਨਾ ਨਿਤ ਜਪੈ, ਜਦੋਂ ਰਸਨਾ ਦੁਆਰਾ ਨਿਤ ਜਪਦਾ ਹੈ ਉਦੋਂ ਇਹ ਬਖਸ਼ਿਸ਼ ਹੁੰਦੀ ਹੈ। ਪਹਿਲਾਂ ਜ਼ੁਬਾਨ ਦੁਆਰਾ ਬਾਣੀ ਪੜ੍ਹਨੀ ਹੈ, ਬੋਲ ਬੋਲ ਕੇ ਪੜ੍ਹਨੀ ਹੈ, ਰਸ ਆਵੇ ਚਾਹੇ ਨਾ ਆਵੇ, ਮਨ ਲੱਗੇ ਚਾਨਣ। ਜਿਸ ਵੇਲੇ ਛੱਡਦਾ ਨਹੀਂ ਗੁਰਸਿੱਖ ਪਿਆਰ ਨਾਲ ਬਾਣੀ ਪੜ੍ਹਦਾ, ਫਿਰ ਹੌਲੀ ਹੌਲੀ ਜ਼ੁਬਾਨ ਤੋਂ ਰਸਨਾ ਬਣ ਜਾਂਦੀ, ਜ਼ੁਬਾਨ ਹੀ ਜਦੋਂ ਰਸ ਆਉਣਾ ਸ਼ੁਰੂ ਹੋ ਜਾਵੇ, ਜਦੋਂ ਇਹਦੇ ਵਿੱਚ ਟਿਕਾ ਬਣ ਜਾਵੇ, ਉੱਪਰਲਾ ਹਿੱਸਾ ਜ਼ਿਆਦਾ ਸ਼ਬਦ ਨਾਲ ਲੱਗੇ, ਉੱਪਰਲਾ ਹਿੱਸਾ, ਉਦੋਂ ਰਸਨਾ ਆਉਂਦੀ। ਕਿ ਰਸ ਜਿਹੜਾ ਹੈ ਇਹ ਜੀ ਜ਼ੁਬਾਨ ਦੇ ਉੱਪਰ ਰੱਖ ਕੇ ਹੀ ਚੀਜ਼ ਨੂੰ ਪਤਾ ਲੱਗਦਾ ਮਿੱਠੀ ਹੈ ਕਿ ਕੌੜੀ। ਜਦੋਂ ਸਹਿਜ ਅਵਸਥਾ ਨਾਲ ਬਾਣੀ ਪੜੇ, ਪਿਆਰ ਨਾਲ, ਪਿਆਰ ਬਣ ਜਾਵੇ, ਸਹਿਜ ਟਿਕਾ ਬਣ ਜਾਵੇ ਥੋੜ੍ਹਾ ਜਿਹਾ, ਫਿਰ ਰਸਨਾ ਜ਼ੁਬਾਨ ਹੀ ਰਸਨਾ ਬਣ ਜਾਂਦੀ ਹੈ, ਰਸ ਲੈਣਾ ਸ਼ੁਰੂ। ਜਦੋਂ ਰਸਨਾ ਤੇ ਰਸ ਆ ਜਾਂਦਾ ਫਿਰ ਮਨ ਪਤੀ ਜਾਂਦਾ ਹੈ। ਅੰਮ੍ਰਿਤ ਨਾਮ ਰਸਨਾ ਨਿਤ ਜਪੈ, ਰਸਨਾ ਦੁਆਰਾ ਰਸਾ ਕੇ ਜਦੋਂ ਨਿਤ ਜਪਦਾ ਹੈ, ਅਭਿਆਸ ਕਰਦਾ ਹੈ, ਅਭਿਆਸ ਨਾਲ ਇਹ ਬਖਸ਼ਿਸ਼ ਹੁੰਦੀ ਹੈ, ਫਿਰ ਭਉ ਆਦਿਕ ਨਾਸ ਹੋ ਜਾਂਦੇ ਨੇ, ਹਿਰਦੇ ਵਿੱਚ ਵਾਸਾ ਹੋ ਜਾਂਦਾ ਸੱਚੇ ਪਾਤਸ਼ਾਹ ਦੇ ਨਾਮ ਦਾ। ਕੋਟ ਜਨਮ ਕੇ ਕਾਟੇ ਫਾਹੇ, ਕਰੋੜਾਂ ਜਨਮਾਂ ਦੇ ਫਾਹੇ ਜਿਹੜੇ ਨੇ, ਫਾਹੀਆਂ ਇਹ ਕੱਟੇ ਜਾਂਦੇ ਨੇ, ਕੱਟ ਦਿੰਦੇ ਸੱਚੇ ਪਾਤਸ਼ਾਹ। ਗਰੀਬ ਨਿਵਾਜ ਬੰਧਨ ਪਏ ਹੋਏ, ਜੰਮਣ ਮਰਨ ਦੇ ਹੰਗਤਾ ਮਮਤਾ ਕਰਤਾ ਭੋਗਤਾ, ਜੰਮਣ ਮਰਨ ਦੇ ਬੰਧਨ ਨੇ, ਇਹ ਰੱਸੇ ਪਏ ਹੋਏ ਨੇ, ਫਾਹੇ ਪਏ ਹੋਏ ਨੇ ਜੀਵਾਂ ਦੇ ਮਨਾਂ ਵਿੱਚ, ਵਾਰ ਵਾਰ ਜਨਮ ਲੈਣਾ ਫਿਰ ਮਰੇ ਮਰ ਕੇ ਚਲੇ ਜਾਣਾ, ਫਾਹੇ ਹੀ ਨਹੀਂ ਪਏ ਹੋਏ। ਕੋਟ ਜਨਮ ਕੇ ਕਾਟੇ ਫਾਹੇ, ਲੱਖ ਕਰੋੜੀ ਬੰਧਨ ਪਰਾ, ਹਰ ਕਾ ਨਾਮ ਜਪਤ ਨਿਸਤਰਾ। ਪਾਵਨ ਸੁਖਮਨੀ ਸਾਹਿਬ ਵਿੱਚ ਆਪ ਜੀ ਫੁਰਮਾਨ ਕਰਦੇ ਨੇ, ਲੱਖਾਂ ਕਰੋੜਾਂ ਬੰਧਨ ਪੈਂਦੇ ਨੇ, ਹਰ ਰੋਜ਼ ਪੈਂਦੇ ਨੇ ਜੀ, ਵਾਸ਼ਨਾਵਾਂ ਦੀਆਂ ਫਾਹੀਆਂ ਨੇ। ਜਿਤਨੀ ਵਾਸ਼ਨਾਵਾਂ ਰਹਿ ਜਾਂਦੀ ਉਹਦੇ ਮੁਤਾਬਕ ਹੀ ਜਨਮ ਮਰਨ ਹੈ। ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਵੈ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿਹੜੀ ਵਾਸ਼ਨਾ ਰਹਿ ਜਾਂਦੀ ਹੈ ਜਿਹ 'ਚ ਧਿਆਨ ਹੁੰਦਾ ਹੈ ਉਹਦੇ ਮੁਤਾਬਕ ਅਗਲਾ ਜਨਮ ਮਿਲਦਾ ਹੈ। ਵਾਸ਼ਨਾ ਰੂਪੀ ਫਾਹੀਆਂ ਨੇ, ਜੀਵ ਨੂੰ ਇਕਾਗਰ ਚਿੱਤ ਨਹੀਂ ਹੋਣ ਦਿੰਦੀਆਂ ਵਾਸ਼ਨਾ, ਪਦਾਰਥਾਂ ਦੀਆਂ ਤਰ੍ਹਾਂ ਤਰ੍ਹਾਂ ਦੀ ਲਾਲਸਾ ਜਿਹੜੀ ਹੈ
ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਲੈਣਦੇ। ਪਰ ਜਦੋਂ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਤੇ ਰਸਨਾ ਰਸਾ ਜਾਂਦੀ ਵਾਹਿਗੁਰੂ ਦੇ ਨਾਮ ਨਾਲ, ਫਿਰ ਇਹ ਫਾਹੀਆਂ ਵੀ ਸੰਕਲਪ ਵਿਕਲਪ ਮਨ ਦੇ ਵਿੱਚੋਂ ਉੱਡ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਸੰਤੋਖ ਆ ਜਾਂਦਾ, ਰੱਜ ਆ ਜਾਂਦਾ। ਕੋਟ ਜਨਮ ਕੇ ਕਾਟੇ ਫਾਹੇ, ਫਿਰ ਹੋਰ ਪਾਸੇ ਚਿੱਤ ਨਹੀਂ ਹੁੰਦਾ ਗੁਰਮੁਖ ਦਾ, ਨਾਮ ਦੇ ਨਾਲ ਭਤੀਜਿਆ ਹੁੰਦਾ, ਨਾਮ ਨਾਲ। ਨਾਮ ਜਪਦੇ ਜਪਦੇ ਹੀ ਫਤਿਹ ਬੁਲਾ ਜਾਂਦੇ ਨੇ ਗੁਰਮੁਖ। ਕਰੋੜਾਂ ਜਨਮਾਂ ਦੇ ਫਾਹੇ, ਤ੍ਰਿਸ਼ਨਾ ਦੀਆਂ ਵਾਸ਼ਨਾਵਾਂ ਦੇ ਪਏ ਹੋਏ ਫਾਹੇ ਮਨ ਨੂੰ ਜਿਨ੍ਹਾਂ 'ਚ ਘਿਰਿਆ ਹੁੰਦਾ ਹੈ ਮਨ, ਜੀਵਾਂ ਦਾ ਮਨ ਵਾਸ਼ਨਾਵਾਂ ਵਿੱਚ ਜੋ ਕੁਝ ਬਣਾਇਆ ਹੈ ਉਹਦੇ ਵਿੱਚ ਹੀ ਲੱਗਾ ਰਹਿੰਦਾ, ਪ੍ਰੋਪਰਟੀ ਦੇ ਵਿੱਚ ਹੀ ਲੱਗਾ ਰਹਿੰਦਾ। ਇੰਨਾ ਕੁਝ ਆ ਮੇਰੇ ਕੋਲ, ਉਹਦੇ ਵਿੱਚ ਹੀ ਧਿਆਨ, ਉਹਦੀ ਵਾਸ਼ਨਾ, ਜੋ ਕੋਲ ਪਿਆ ਹੈ ਉਹਦੇ ਵਿੱਚ ਹੀ ਲੱਗਾ ਰਹਿੰਦਾ, ਜਾਂ ਹੋਰ ਦੀ ਚਿੰਤਾ ਕਰੀ ਜਾਂਦਾ ਹੈ। ਇਹ ਹੀ ਫਾਹੇ ਨੇ, ਕੋਟ ਜਨਮ ਕੇ ਕਾਟੇ ਫਾਹੇ, ਕਰੋੜਾਂ ਜਨਮਾਂ ਦੇ ਫਾਹੇ, ਇਹ ਸੰਕਲਪ ਵਿਕਲਪ ਜੋ ਮਨ ਨੂੰ ਪਏ ਰਹਿੰਦੇ ਨੇ। ਮਨ ਨੂੰ ਹਰ ਵੇਲੇ ਇੱਕ ਆਇਆ ਫੁਰਨਾ, ਦੂਜਾ ਗਿਆ, ਦੂਜਾ ਆਇਆ, ਤੀਜਾ ਆਇਆ, ਤੀਜਾ ਗਿਆ, ਚੌਥਾ ਫੁਰਨਾ ਆਇਆ, ਕੋਈ ਨਾ ਕੋਈ ਸੰਕਲਪ ਵਿਕਲਪ ਜਿਨ੍ਹਾਂ ਕਰਕੇ ਸੁਖੀ ਅਤੇ ਦੁਖੀ ਹੁੰਦਾ ਹੈ ਮਨ, ਠਾਈ ਜਾਂਦਾ। ਇਹੀ ਫਾਹੇ ਨੇ। ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵੱਸ ਜਾਵੇ, ਪੂਰਨ ਟਿਕਾ, ਪੂਰਨ ਸ਼ਾਂਤੀ, ਪੂਰਨ ਆਨੰਦ ਬਣ ਜਾਂਦਾ ਹੈ। ਇਸ ਕਰਕੇ ਸਿਆਣੇ ਪੁਰਸ਼ਾਂ ਦੇ ਨੇ ਅਸਲ ਧਨ ਮਨ ਦੀ ਸ਼ਾਂਤੀ ਜਿਹਦੇ ਕੋਲ ਹੈ, ਸਬਰ ਸੰਤੋਖ ਹੈ, ਮਨ ਦਾ ਟਿਕਾ ਹੈ, ਅਸਲ ਧਨੀ ਬੰਦਾ ਉਹ ਹੈ। ਅਸਲ ਧਨ ਹੈ ਹੀ ਹੈ ਮਨ ਦੀ ਛਾਂ। ਇਹ ਕਰੋੜਾਂ ਅਰਬਾਂ ਦਾ ਮਾਲਕ ਹੈ, ਮਨ ਸ਼ਾਂਤ ਨਹੀਂ ਹੈ, ਮਨ ਵਿੱਚ ਫਿਕਰ ਹੈ, ਸੋ ਅਸ਼ਾਂਤ ਹੈ, ਦੁਖੀ ਹੈ। ਹਰ ਇਸ ਕਰਕੇ ਉਹ ਬੰਦਾ ਕਿਵੇਂ ਅਮੀਰ ਹੋ ਸਕਦਾ, ਰੋਂਦਾ ਕਰ ਲਾਉਂਦਾ ਵਾ। ਕੋਟ ਜਨਮ ਕੇ ਕਾਟੇ ਫਾਹੇ, ਕਰੋੜਾਂ ਜਨਮਾਂ ਦੇ ਸੰਕਲਪ ਵਿਕਲਪ ਇਹ ਮਨ ਜੋ ਕਰਦਾ ਆਉਂਦਾ ਹੈ, ਇਹਦੇ ਕਰਕੇ ਹੀ ਵਾਸ਼ਨਾ ਕਰਕੇ ਹੀ ਆਵਾਗਾਉਣ ਹੈ। ਕਰੋੜਾਂ ਜਨਮਾਂ ਵਿੱਚ ਆਉਣਾ ਪੈਂਦਾ ਹੈ, ਫਾਹੇ ਕੱਟ ਦਿੱਤੇ, ਜਨਮਾਂ ਵਿੱਚ ਆਉਣ ਵਾਲੇ ਫਾਹੇ ਵਾਸ਼ਨਾਵਾਂ ਦੇ, ਲੋਭ ਲਾਲਚ ਦੇ ਫੁਰਨੇ ਜਿਹੜੇ ਨੇ, ਕੱਟ ਦਿੰਦੇ ਸੱਚੇ ਪਾਤਸ਼ਾਹ। ਨਾਮ ਦੇ ਨਾਲ ਮਨ ਨੂੰ ਹਿਰਦੇ ਨੂੰ ਜੋੜ ਕੇ ਨਿਹਾਲ ਕਰ ਦਿੰਦੇ ਹਨ। ਪਾਇਆ ਲਾਭ ਸੱਚਾ ਧਨ ਲਾਹੇ, ਇਹ ਲਾਭ ਪਾਇਆ ਅਸਾਨੇ, ਇਹ ਲਾਹਾ ਖੱਟਿਆ ਸੱਚਾ ਧਨ ਲਾਹੇ। ਸੱਚਾ ਧਨ ਜੋ ਵਾਹਿਗੁਰੂ ਦਾ ਨਾਮ ਹੈ, ਇਹਨੂੰ ਲਾਹੇ ਲਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਨਾਮ ਦੀ ਦਾਤ ਦੇ ਕੇ ਕਮਾਈ ਕੀਤੀ ਹੈ ਹਿਰਦੇ ਵਿੱਚ। ਸੱਚਾ ਧਨ ਇਹ ਤਾਂ ਹੈ ਕਿਉਂਕਿ ਇਹ ਇੱਥੇ ਵੀ ਨਾਲ ਸੁੱਖ ਦਿੰਦਾ ਹੈ। ਜਪਿਆ ਹੋਇਆ ਨਾਮ, ਪੜ੍ਹੀ ਹੋਈ ਬਾਣੀ, ਕੀਤੀ ਹੋਈ ਸੇਵਾ, ਸਿਮਰਨ, ਇੱਥੇ ਵੀ ਸੁੱਖ ਦਿੰਦਾ ਹੈ, ਪਰਲੋਕ ਵਿੱਚ ਵੀ ਨਾਲ ਸਾਥੀ ਹੁੰਦਾ ਹੈ, ਨਾਲ ਨਿਭਦਾ ਹੈ, ਸਾਥ ਨਹੀਂ ਛੱਡਦਾ ਹੈ ਆਤਮਾ ਦਾ, ਮਨ ਦੇ, ਜੀਵ ਆਤਮਾ ਦੇ ਨਾਲ ਨਿਭਦਾ ਹੈ। ਸੱਚੇ ਪਾਤਸ਼ਾਹ ਉੱਥੇ ਵੀ ਦੁੱਖ ਨਹੀਂ ਆਉਣ ਦਿੰਦਾ ਕੋਈ, ਤਾਂ ਸੱਚਾ ਧਨ ਕਿਹਾ ਹੈ। ਸੱਚੇ ਪਾਤਸ਼ਾਹ ਦਾ ਨਾਮ ਹੀ ਸੱਚਾ ਧਨ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ। ਸੋ ਵਾਹਿਗੁਰੂ ਦਾ ਨਾਮ ਰੂਪੀ ਧਨ ਅਸਾਂ ਨੇ ਇਕੱਠਾ ਕੀਤਾ ਪਾਇਆ ਹੈ। ਤੀਸਰੇ ਪਾਤਸ਼ਾਹ ਨੇ ਇਹੋ ਧਨ ਖੁੱਟ ਨਾ ਨਿਖੁੱਟਾ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਇਹ ਅਖੁੱਟ ਖਜ਼ਾਨਾ ਹੈ, ਪੂਰੇ ਸਤਿਗੁਰਾਂ ਨੇ ਦਿਖਾ ਦਿੱਤਾ ਹੈ, ਮੁੱਕਦਾ ਵੀ ਨਹੀਂ। ਜਿੰਨਾ ਕੋਈ ਜਪਦਾ ਹੈ, ਜਪਾਉਂਦਾ ਹੈ, ਉਨਾ ਹੀ ਵੱਧਦਾ ਹੈ, ਘਟਦਾ ਨਹੀਂ ਹੈ। ਦੂਜਾ ਧਨ ਤੇ ਵੰਡੇ ਤੋਂ ਘਟਦਾ ਹੈ, ਮੁੱਕਦਾ ਹੈ।
ਦਾਨ ਕਰਨ ਵਾਲੇ ਲੋਕ ਵੀ ਲਿਮਟ ਵਿੱਚ ਕਰਦੇ ਨੇ, ਫਿਕਰ ਵਿੱਚ ਕਰਦੇ ਨੇ, ਪਰ ਇਹ ਵਾਹਿਗੁਰੂ ਦਾ ਨਾਮ ਧਨ ਜਿੰਨਾ ਕੋਈ ਜਪਦਾ ਜਪਾਉਂਦਾ ਉਨਾ ਵੱਧਦਾ ਹੈ। ਤਾਂ ਹੀ ਕਿਹਾ ਸੀ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ, ਐਸਾ ਖਜ਼ਾਨਾ ਨਾਮ ਬਾਣੀ ਦਾ। ਸੱਚਾ ਧਨ ਲਾਹੇ, ਸੱਚਾ ਵਾਹਿਗੁਰੂ ਦਾ ਨਾਮ ਰੂਪੀ ਧਨ ਦੇ ਲਾਹੇ ਲੈਂਦੇ ਨੇ, ਲਾਹੇ ਲਏ ਹਨ, ਇਹ ਹੀ ਲਾਭ ਪਾਇਆ ਸਭ ਤੋਂ ਵੱਡਾ। ਤੋਟ ਨਾ ਆਵੈ ਖੁੱਟ ਭੰਡਾਰ, ਇਹ ਨਾਮ ਰੂਪੀ ਧਨ ਖਜ਼ਾਨੇ ਦੀ ਕਿਸੇ ਤਰ੍ਹਾਂ ਦਾ ਕੋਈ ਤੋਟ ਨਹੀਂ ਆਉਂਦੀ ਹੈ, ਅਮੁੱਕ ਹੈ। ਸੋ ਅਖੁੱਟ ਖਜ਼ਾਨਾ ਸਤਿਗੁਰ ਦੀ ਆ, ਤੋਟ ਨਹੀਂ ਰੇ ਮੁੱਕੇ, ਨਹੀਂ ਤੋਟ ਆਉਂਦੀ ਨਾ ਹੀ ਮੁੱਕਦਾ ਹੈ, ਐਸਾ ਹੈ। ਤੋਟ ਨਾ ਆਵੈ ਖੁੱਟ ਭੰਡਾਰ, ਅਖੁੱਟ ਖੁੱਟਦਾ ਕਦੇ ਵੀ ਨਾ, ਕਦੇ ਵੀ ਮੁੱਕੇ ਨਾ, ਐਸਾ ਭੰਡਾਰ ਹੈ ਸੱਚੇ ਪਾਤਸ਼ਾਹ ਜੀ ਦਾ। ਨਾਮ ਰੂਪੀ ਖਜ਼ਾਨਾ ਵਾਹਿਗੁਰੂ ਦਾ ਨਾਮ ਜੋ ਸਤਿਗੁਰਾਂ ਦੇ ਕੋਲ ਹੈ। ਤੇਰੀ ਭਗਤ, ਤੇਰੀ ਭਗਤ ਭਰੇ ਭੰਡਾਰ ਜੀ, ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ, ਤੇਰੇ ਭਗਤ, ਤੇਰੇ ਭਗਤ ਸਲਾਹਨ ਤੋਂ ਜੀ ਹਰ ਅਨੇਕ ਅਨੇਕ ਅਨੰਤ, ਐਸੇ ਭੰਡਾਰੇ ਨੇ, ਅਖੁੱਟ ਨੇ, ਅਮੁੱਕ ਖਜ਼ਾਨਾ ਹੈ। ਤੋਟ ਨਾ ਆਵੈ ਖੁੱਟ ਭੰਡਾਰ, ਐਸਾ ਭੰਡਾਰ ਅਮੁੱਕ ਹੈ। ਨਾਨਕ ਭਗਤ ਸੋਹ ਹੈ ਹਰ ਦੁਆਰ, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਿੰਨਾ ਕੀਤੀ ਹੈ ਭਗਤੀ, ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਜਿੰਨਾ ਨਾਮ ਦੇ ਪੱਲੇ ਨੂੰ ਪਕੜਿਆ ਹੈ, ਹਿਰਦੇ ਕਰਕੇ ਅਰਾਧਿਆ, ਨਾਮ ਦੀ ਪੂੰਜੀ ਨੂੰ ਇਕੱਠਾ ਕੀਤਾ। ਨਾਨਕ ਭਗਤ ਸੋਹ ਹੈ ਹਰ ਦੁਆਰ, ਇੱਥੇ ਵੀ ਗੁਰੂ ਦੇ ਦਰ ਤੇ ਦਰਗਾਹ ਵਿੱਚ ਵਾਹਿਗੁਰੂ ਦੇ ਦਰਵਾਜ਼ੇ ਤੇ, ਦਰਗਾਹ ਵਿੱਚ ਵੀ ਉਹ ਭਗਤ ਸੰਤ ਗੁਰਮੁਖ ਸੋਭਾ ਪਾਉਂਦੇ ਨੇ, ਉਹਨਾਂ ਦਾ ਜਸ ਹੁੰਦਾ ਹੈ, ਸਨਮਾਨ ਮਿਲਦਾ ਹੈ, ਉਹਨਾਂ ਨੂੰ ਜਸ ਦੇ ਸਿਰਪਾਓ ਮਿਲਦੇ ਨੇ, ਟਿੱਕੇ ਕੱਢੇ ਜਾਂਦੇ ਨੇ। ਤਿੰਨ ਮੁੱਖ ਟਿੱਕੇ ਨਿਕਲਿਆ ਜਿਨ ਮਨ ਸੱਚਾ ਨਾਓ, ਵਾਹਿਗੁਰੂ ਦੇ ਦਰਵਾਜ਼ੇ ਤੇ ਸੋਭਦੇ ਨੇ ਭਗਤ ਜਨ, ਜਸ ਮਿਲਦਾ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਨਾਨਕ ਭਗਤ ਸੋਹ ਹੈ ਹਰ ਦੁਆਰ, ਵਾਹਿਗੁਰੂ ਦੇ ਦਰਵਾਜ਼ੇ ਤੇ ਉਹ ਭਗਤ ਜਨ ਪ੍ਰਵਾਨ ਹੋ ਜਾਂਦੇ ਨੇ। ਜਿਹੜੇ ਕਿੰਨੇ ਭਗਤ ਨੇ, 15 ਭਗਤਾਂ ਦੀ ਬਾਣੀ ਹੈ, ਕਿੰਨੇ ਸੋਭਦੇ ਨੇ ਗੁਰੂ ਕੇ ਦਰਵਾਜ਼ੇ ਤੇ ਜਦੋਂ ਉਹਨਾਂ ਦੀ ਬਾਣੀ ਗਾਈ ਜਾਂਦੀ, ਵਿਚਾਰ ਹੁੰਦੀ, ਭਗਤਾਂ ਦਾ ਜਸ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਫਰੀਦ ਸਾਹਿਬ ਜੀ, ਭਗਤ ਰਵਿਦਾਸ ਆਦਿਕ ਸੋਭਦੇ ਨੇ ਬ੍ਰਹਮ ਦਾ ਗਿਆਨ ਹੋਣ ਤੇ, ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਗਿਆਨ ਦੀਆਂ ਕਿਰਨਾਂ ਫਿਰ ਉਹਨਾਂ ਦੇ ਹਿਰਦੇ ਵਿੱਚੋਂ ਫੁੱਟਦੀਆਂ ਨੇ, ਬਾਣੀ ਸਫੁਰ ਹੁੰਦੀ, ਬਾਣੀ ਉਚਾਰੀ ਹੈ, ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਏ ਸੋਭਦੇ ਨੇ, ਉਹਦਾ ਰੂਪ ਹੋ ਜਾਂਦੇ ਨੇ, ਆਪ ਤਰਦੇ ਨੇ ਬਾਣੀ ਦੇ ਕੇ, ਬਾਣੀ ਉਚਾਰ ਕੇ ਸੰਸਾਰ ਦਾ ਵੀ ਭਲਾ ਤਾਰਿਆ। ਉਹਨਾਂ ਸੋਭਦੇ ਨੇ ਗੁਰੂ ਦੇ ਦਰਵਾਜ਼ੇ ਤੇ, ਗੁਰੂ ਸਾਹਿਬ ਨੇ ਉਹਨਾਂ ਨੂੰ ਪ੍ਰਵਾਨ ਕੀਤਾ, ਗਲੇ ਲਾਇਆ, ਪਾਵਨ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ। ਮਹਾਰਾਜ ਜੀ ਕਹਿੰਦੇ, ਐਸੇ ਭਗਤ ਜਿਨ੍ਹਾਂ ਨਾਮ ਦਾ ਖਜ਼ਾਨਾ ਇਕੱਠਾ ਕੀਤਾ ਹੈ, ਦੁਨਿਆਵੀ ਸ਼ੋਹਰਤ ਮਾਇਆ ਦੀ ਪਰਵਾਹ ਨਹੀਂ ਕੀਤੀ, ਉਹ ਸੋਭਦੇ ਨੇ ਗੁਰੂ ਦੇ ਦਰਵਾਜ਼ੇ ਤੇ, ਅਕਾਲ ਪੁਰਖ ਦੇ ਦਰ ਤੇ ਪ੍ਰਵਾਨਨੀਕ ਹੋ ਜਾਂਦੇ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੂਰੇ ਗੁਰਾਂ ਦੀ ਸ਼ਰਨ ਲਏ, ਗੁਰੂ ਪਰਮੇਸ਼ਰ ਦੇ ਆਸਰੇ ਰਹਿਣ ਵਾਲੇ ਜੋ ਗੁਰਮੁਖ ਨੇ, ਗੁਰਸਿੱਖ ਹਨ, ਕੈਸੀਆਂ ਰਹਿਮਤਾਂ ਹੁੰਦੀਆਂ ਨੇ, ਕਿੰਨੀਆਂ ਬਰਕਤਾਂ ਨੇ ਗੁਰੂ ਦੇ ਬਖਸ਼ੇ ਨਾਮ ਵਿੱਚ, ਇਹ ਪਾਵਨ ਸ਼ਬਦ ਵਿੱਚ ਦਰਸਾਇਆ ਹੈ।
ਸਤਿਗੁਰੂ ਰਹਿਮਤ ਕਰਨ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸਮਰੱਥ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਚੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾ ਬਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈ ਆ। ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਾ ਨਾ ਦਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਅਰਦਾਸ।

ਦੀ ਨੂਰ ਅਰਸਾ ਹੋਂ ਪੁਰਸਾ ਹੋਂ ਚੱਟੀਐ ਤੁਧ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟੀਐ।

कर कृपा, कर कृपा, कर कृपा।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਗੌੜੀ ਸੁਖਣੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ।

0: ਕਹਿ ਸਿਮਰ ਤਿਸ ਨਾ ਬੁਝਾ,
1: ਰੱਬ
0: ਕਹਿ ਸਿਮਰ ਨਾਹੀ ਜਮ ਤਰਾਸਾ,
1: ਰੱਬ ਕਹਿ ਸਿਮਰ ਪੂਰਨ ਆਸਾ,
0: ਰੱਬ ਕਹਿ ਸਿਮਰ ਮਨ ਕੀ ਮਲ ਜਾਏ,
1: ਅੰਮ੍ਰਿਤ ਨਾਮ ਰਿਧਮਾਏ ਸਮਾਏ,
0: ਰੱਬ ਜੀ ਵਸੇ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਰੱਬ ਕੋ ਸਿਮਰੇ ਸੇ ਤਨਵੰਤੇ,
1: ਰੱਬ ਕੋ ਸਿਮਰੇ ਸੇ ਪਤਵੰਤੇ,
0: ਰੱਬ ਕੋ ਸਿਮਰੇ ਸੇ ਜਨ ਪ੍ਰਵਾਨ,
1: ਰੱਬ ਕੋ ਸਿਮਰੇ ਸੇ ਪੁਰਖ ਪ੍ਰਧਾਨ,
0: ਰੱਬ ਕੋ ਸਿਮਰੇ ਸੇ ਵੋ ਮੋਹਤਾਜੇ,
1: ਰੱਬ ਕੋ ਸਿਮਰੇ ਸੇ ਸਰਬ ਕੇ ਰਾਜੇ,
0: ਰੱਬ ਕੋ ਸਿਮਰੇ ਸੇ ਸੁਖਵਾਸੀ,
1: ਰੱਬ ਕੋ ਸਿਮਰੇ ਸਦਾ ਵਿਨਾਸੀ,
0: ਸਿਮਰ ਤੇ ਲਾਗੇ ਜਨ ਆਪ ਦਿਆਲਾ,
1: ਨਾਨਕ ਜਨ ਕੀ ਮੰਗੇ ਰਵਾਲਾ,
0: ਰੱਬ ਕੋ ਸਿਮਰੇ ਸੇ ਵਰ ਪੋਕਾਰੀ,
1: ਰੱਬ ਕੋ ਸਿਮਰੇ ਤਿਨ ਸਾਧ ਬਲਿਹਾਰੀ,
0: ਰੱਬ ਕੋ ਸਿਮਰੇ ਸੇ ਮੁਖ ਸੁਹਾਵਾ,
1: ਰੱਬ ਕੋ ਸਿਮਰੇ ਤਿਨ ਸੁਖ ਬਿਹਾਵੇ,
0: ਰੱਬ ਕੋ ਸਿਮਰੇ ਤਿਨ ਆਤਮ ਜੀਤਾ,
1: ਰੱਬ ਕੋ ਸਿਮਰੇ ਤਿਨ ਨਿਰਮਲ ਰੀਤਾ,
0: ਰੱਬ ਕੋ ਸਿਮਰੇ ਤਿਨ ਅਨੰਦ ਕਨੇਰੇ,
1: ਰੱਬ ਕੋ ਸਿਮਰੇ ਵਸੇ ਹਰ ਨੇਰੇ,
0: ਸੰਤ ਕਿਰਪਾ ਤੇ ਅੰਦਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਰੱਬ ਕਹਿ ਸਿਮਰਨ ਕਾਰਜ ਪੂਰੇ,
1: ਰੱਬ ਕਹਿ ਸਿਮਰਨ ਕਬੂ ਨਾ ਚੂਰੇ,
0: ਰੱਬ ਕਹਿ ਸਿਮਰਨ ਹਰ ਗੁਣ ਵੰਦਨੀ,
1: ਰੱਬ ਕਹਿ ਸਿਮਰਨ ਸਹਿ ਸਮਾਨੀ,
0: ਰੱਬ ਕਹਿ ਸਿਮਰਨ ਨਿਚਨ ਵਾਸਨ,
1: ਰੱਬ ਕਹਿ ਸਿਮਰਨ ਕਮਲ ਵਿਗਾਸਨ,
0: ਰੱਬ ਕਹਿ ਸਿਮਰਨ ਅੰਦਨ ਚਰਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ,
0: ਸਿਮਰੇ ਸੇਜਨ ਜਨ ਕੋ ਪ੍ਰਮਿਆ,
1: ਨਾਨਕ ਤਿੰਨ ਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਭੇਦ ਪਾਏ,
0: ਹਰ ਸਿਮਰਨ ਪਏ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੌਕੁੰਟ ਜਾਤੇ,
0: ਹਰ ਸਿਮਰਨ ਧਾਰਨੀ ਸਨ ਧਰਨਾ,
1: ਸਿਮਰ ਸਿਮਰ ਹਰ ਕਾਰਨ ਕਰਨਾ,
0: ਹਰ ਸਿਮਰਨ ਕਿਉ ਸਲਾਹਕਾਰਾ,
1: ਹਰ ਸਿਮਰਨ ਮੈਂ

0: ਜੈ ਮਾਤ ਪਿਤਾ ਸਤਮੀਤ ਨਾ ਪਾਈ
1: ਨਾਮ ਤੇਰਾ ਸੰਗ ਸਹਾਈ
0: ਜੈ ਮਾਂ ਭੈਣ ਦੂ ਜਮਦਲ ਹੈ
1: ਤੈ ਕੇਵਲ ਨਾਮ ਸੰਗ ਤੇਰੇ ਚਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਏ ਉਧਾਰੀ
0: ਅਨੇਕ ਬੁਨੇ ਚੰਨ ਕਰਤ ਨਹੀਂ ਤਰੇ
1: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਨੇਰੇ
0: ਸਭ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਵੰਦਨਾ ਪਰੈ
1: ਹਰ ਕਾ ਨਾਮ ਜਪਤ
0: ਅਨਕ ਮਾਇਆ ਰੰਗ ਤੈਕ ਨਾ ਬਜਾਵੇ
1: ਹਰ ਕਾ ਨਾਮ ਜਪਤ
0: ਐ ਮਾਰ ਇਹ ਜਾਤ ਅਕੇਲਾ
1: ਤੈ ਹਰ ਨਾਮ ਸੰਗੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂੜ ਨਾਹੀ ਕੋਟ ਲਖ ਵਾਹੀ
1: ਨਾਮ ਜਪਤੈ ਭਾਰ ਭਰਾਈ
0: ਅਨਬਿੰਜ ਆਏ ਸੰਧਾਰੈ
1: ਹਰ ਕਾ ਨਾਮ ਤਤਕਾਲ ਉਧਾਰੇ
0: ਅਨਕ ਜੋ ਜਨਮੇ ਮਰ ਜਾਮ
1: ਨਾਮ ਜਪਤ ਪਾਵੇ ਵਿਸਰਾਮ
0: ਹਉ ਮਹਿਲਾ ਮਲ ਕਬੂ ਨਾ ਧੋਵੈ
1: ਹਰ ਕਾ ਨਾਮ ਕੋਟ ਪਾਪ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਏ ਸਾਧ ਕੇ ਸੰਗ
0: ਜੈ ਮਾਰ ਕੇ ਗਨ ਜਾਏ ਨਾ ਕੋਸਾ
1: ਹਰ ਕਾ ਨਾਮ ਮੂਹਾ ਸੰਗ ਤੋਸਾ
0: ਜੈ ਪੈਂਡੇ ਮਾਂ ਅੰਧ ਗਵਾਰਾ
1: ਹਰ ਕਾ ਨਾਮ ਸੰਗ ਜਿਆਰਾ
0: ਜਾਂ ਪਾਂਤਿਆ ਕੋ ਨਾਉ ਸਿਆਨੂ
1: ਹਰ ਕਾ ਨਾਮ ਤੇ ਨਾਲ ਪਛਾਨੂ
0: ਜੈ ਮਾਂ ਭਿਆਨ ਤਪਤ ਵਾ ਕਾਮ
1: ਤੈ ਹਰ ਕੇ ਨਾਮ ਕੀ ਤੂੰ ਮੂਹ ਪਰ ਛਾਮ
0: ਜਾਂ ਤਿਰਖਾ ਮਨ ਤਦ ਅਕਰਖ ਹੈ
1: ਤੈ ਨਾਨਕ ਹਰ ਹਰ ਅੰਮ੍ਰਿਤ ਬਰਖ ਹੈ
0: ਭਗਤ ਜਨਾ ਕੀ ਵਰਤਨ ਨਾਮ
1: ਸੰਤ ਜਨਾ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੇ ਨਾਮ ਉਰੇ ਜਨ ਕੋਟ
0: ਹਰ ਜਸ ਕਰਤ ਸਾਨ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੇ ਹਰ ਨਾਮ ਨਿਧਾਨ
2: ਪਾਰ ਬ੍ਰਹਮ ਜਨ ਕੀ ਨਦਾਨ
0: ਮਨ ਤਨ ਰੰਗ ਰਤੇ ਰੰਗ ਇਕ ਹੈ
1: ਨਾਨਕ ਜਨ ਕੇ ਬਿਰਤ ਵਿਵੇਕੇ
0: ਹਰ ਕਾ ਨਾਮ ਜਨ ਕਾ ਮੁਕਤ ਜੋਗਤ
1: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਾ ਪਰੇ ਨਾ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੇ

0: ਤਨ ਜਨ ਹਰ ਹਰ ਜਨ ਕੈ ਮਾਲ ਖਜ਼ੀਨਾ
1: ਹਰ ਤਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਪੋਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਦ ਨਾਮ ਰਸ ਮਾਤੇ
0: ਆਠ ਪਹਿਰ ਜਨ ਹਰ ਜਪੇ
1: ਹਰ ਕਾ ਭਗਤ ਪ੍ਰਗਟ ਨਹੀਂ ਛਪੇ
0: ਹਰ ਕੀ ਭਗਤ ਮੌਤ ਵਾ ਕਰੇ
1: ਨਾਨਕ ਜਨ ਸੰਕੇਤੇ ਤਰੇ
0: ਪਾਰ ਜਾਤ ਹਰ ਕੋ ਨਾਮ
1: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰ ਦੁਖ ਲਤਾ
0: ਨਾਮ ਕੀ ਮਹਿਮਾ ਸੰਤ
1: ਰਸਾ ਸੰਤ ਪ੍ਰਤਾਪ ਦੁਰ ਸਭ ਨਸੈ
0: ਸੰਤ ਕਾ ਸੰਗ ਪਟਵਾਗੀ ਪਾਈਐ
1: ਸੰਤ ਕੀ

0: ਗਿਆਨ ਸਭ ਧਿਆਨ
1: ਸਾਸਤਰ ਸਿਮਰਤ ਵਿਗਿਆਨ
0: ਜੋ ਵਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੈਂ ਦੇ ਫਿਰਿਆ
0: ਹਨ ਪ੍ਰਕਾਰ ਕੀ ਬਹੁ ਜਤਨਾ
1: ਹੁਣ ਦਾਨ ਮੈਂ ਬਹੁ ਰਤਨਾ
0: ਸੀ ਕਟਾਏ ਹਉ ਮੈਂ ਕਰ ਰਾਤੀ
1: ਵਰਤ ਨੇਮ ਕਰੇ ਪੋ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰੋ
1: ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ
0: ਨੌ ਖੰਡ ਪੈਰਸੀ ਫਿਰੇ ਚ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮੈਂ ਹੋਤ ਪ੍ਰਾਨ
1: ਕਨਕ ਸਭ ਹੈ ਵਰ ਪੁੰਦਾਨ
0: ਨਿਉਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮਤ ਸਾਧਨ
0: ਨਿਮਕ ਨਿਮਕਾਰ ਸੀ ਕਟਾਵੈ
1: ਤੋ ਵੀ ਹਮੇ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕੁਛ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਏ
0: ਮਨ ਕਾਮਨਾ ਤੀਰ ਦੇ ਸੂਟੇ
1: ਗਰਭ ਗੁਮਾਨ ਨਾ ਮਨ ਤੇ ਹੁਟੇ
0: ਸੋਚ ਕਰੇ ਦਿਨ ਸਾਰ ਰਾਤ
1: ਮਨ ਕੀ ਮੈਲ

0: ਨਾਨਕ ਨਾਮ ਉਧਰੇ ਪਤਿਤ ਬਹੁ ਮੂਚ
1: ਬਹੁਤ ਸਿਆਣ ਜਾਂ ਕਾ ਪਾਉ ਵਿਆਪੈ
0: ਅਨੇਕ ਜਤਨ ਕਰ ਤ੍ਰਿਸ਼ਨ ਨਾ ਪ੍ਰਾਪੈ
1: ਤੇਰੇ ਕੇ ਨੇਕ ਅਗਨੀ ਬੁਝੈ
0: ਕੋਟ ਭਾਵ ਦਰਗਹਿ ਨਹੀਂ ਸਿਜੈ
1: ਕੂਠ ਨਾਹੀ ਉਹ ਪਿਆਲ
0: ਮੋਹ ਵਿਆਪੈ ਮਾਇਆ ਜਾਲ
1: ਅਵੈ ਕਰ ਤੂੰ ਸਗਲੀ ਜਮ ਡਾਨੈ
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
1: ਹਰ ਕਾ ਨਾਮ ਜਾਪ ਦੁਹਦਾਏ
0: ਨਾਨਕ ਬੋਲੇ ਸਹਿ ਸੁਭਾਏ
1: ਚਾਰ ਪਦਾਰ ਜੇ ਕੋ ਮੰਗੈ
0: ਸਾਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁੱਖ ਮਟਾਵੇ
0: ਹਰ ਹਰ ਨਾਮ ਹਿਰਦੇ ਸਦ ਗਾਵੇ
1: ਜੇ ਕੋ ਆਪਣੀ ਸੋਭਾ ਲੋਰੇ
0: ਸਾ ਸੰਗੇ ਹਾਂ ਮੈਂ ਛੋਰੇ
1: ਜੇ ਕੋ ਜਨ ਮਨ ਤੇ ਡਰੇ
0: ਸਾਜਨਾ ਕੀ ਸਰਨੀ ਪਰੇ
1: ਜੈ ਜਨ ਕੋ ਪਵ ਦਰਸ ਪਿਆਸਾ
0: ਨਾਨਕ ਤਾਕੇ ਬਲ ਬਲ ਜਾਸਾ
1: ਸਾਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾ ਸੰਗ ਜਾ ਕਾ ਮਿਟੇ ਅਭਿਮਾਨ
1: ਆਪਸ ਕੋ ਜੋ ਜਾਣੇ ਨੀਚਾ
0: ਸੋ ਗਨੀਏ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਲ ਕੀ ਰੀਨਾ
0: ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ
0: ਵੇਖੇ ਸਗਲ ਸ੍ਰੇਸ਼ਟ ਸਾਜਨਾ
1: ਸੁਖ ਦੁਖ ਜਨ ਸੰਸਤਿਤਾ
0: ਨਾਨਕ ਪਾਪ ਕੋ ਨਹੀਂ ਲੇਪਾ
1: ਨਿਰਦਨ ਕੋ ਤਨ ਤੇਰੋ ਨਾਉ
0: ਨਿਠਾਨੇ ਕੋ ਨਾ ਤੇਰਾ ਥਾਉ
1: ਨਵਾਨੇ ਕੋ ਪ੍ਰਭ ਤੇਰੋ ਮਾਨ
0: ਸਗਲ ਕਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਾਰ ਸੁਆਮੀ
0: ਸਗਲ ਕਟਾ ਕੇ ਅੰਤਰ ਜਾਮੀ
1: ਆਪਣੀ ਗਤ ਮਤ ਜਾਨੋ ਆਪੇ
0: ਆਪਨ ਸੰਗ ਆਪ ਪ੍ਰਭਰਾਤੇ
1: ਤੁਮਰੀ ਉਤ ਤੋਂ ਤੇ ਹੋਏ
0: ਨਾਨਕ ਅਵਰ ਨ ਜਾਣਸ ਕੋਏ
1: ਸਰਵ ਧਰਮ ਸ੍ਰੇਸ਼ਟ ਧਰਮ
0: ਹਰ ਕੋ ਨਾਮ ਜਪ ਨਿਰਮਲ ਕਰਮ
1: ਸਲ ਕਿਰਿਆ ਮੈਂ ਉੱਤਮ ਕਿਰਿਆ
0: ਸਾ ਸੰਗ ਦੁਰਮਤ ਮਲ ਹੀਰਿਆ
1: ਸਰ ਉਦਮ ਹੈ ਉਦਮ ਭਲਾ
0: ਹਰ ਕਾ ਨਾਮ ਜਪੋ ਜੀ ਸਦਾ
1: ਸਲ ਬਾਨੀ ਮੈਂ ਅਮਰਤ ਬਾਨੀ
0: ਹਰ ਕੋ ਜਸਨ ਰਸਨ ਬਖਾਨ

0: ਪਾਕਰ ਸਤ ਸਦਾ ਹਜੂਰ ਹੈ,
1: ਤਾਕੋ ਅੰਧਾ ਜਾਣਤ ਦੂਰੇ,
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ,
1: ਕਿਸੇ ਵਿਸਾਰੇ ਮੁਗਦ ਜਾਨ,
0: ਸਦਾ ਸਦਾ ਇਹ ਭੂਲਨ ਹਾਰ,
1: ਨਾਨਕ ਰੱਖ ਨਿਹਾਰ ਪਾਰ,
0: ਰਤਨ ਤਿਆਗ ਕੌਡੀ ਸੰਗ ਰਚੇ,
1: ਸਾ ਛੋਟ ਝੂਠ ਸੰਗ ਮਚੇ,
0: ਜੋ ਛੜਨਾ ਸੋ ਇਸ ਤਰਮ ਕਰ ਮਾਨੇ,
1: ਜੋ ਹੋਵਨ ਸੋ ਦੂਰ ਪਰਾਨੇ,
0: ਛੋੜ ਜਾਏ ਤਿਸਕਾ ਸਰਮ ਕਰੇ,
1: ਸੰਗ ਸਹਾਇ ਤਿਸ ਪਰ ਹਰੇ,
0: ਚੰਦਨ ਲੇਪ ਧਾਰੇ ਤੋਏ,
1: ਗਰਦ ਪ੍ਰੀਤ ਪਸੰਦ ਸੰਗ ਹੋਏ,
0: ਅੰਧ ਕੂਮੈ ਪ੍ਰਿਥਵ ਕਾਲ,
1: ਨਾਨਕ ਕਾਲ ਲਿਓ ਪ੍ਰਭ ਦਿਆਲ,
0: ਕਰਤੂਤ ਪਸ਼ੂ ਕੀ ਮਾਂਸ ਜਾਤ,
1: ਲੋਕ ਪਚਾਰਾ ਕਰੇ ਦਿਨ ਰਾਤ,
0: ਵਾਰ ਭੇਖ ਅੰਤਰ ਮਨ ਮਾਇਆ,
1: ਛਪਸ ਨਾਇ ਕਛ ਕਰੇ ਛਪਾਇਆ,
0: ਵਾਰ ਗਿਆਨ ਧਿਆਨ

0: ਬੰਦਾ ਕੈਸੇ ਮਾਰਗ ਪਾਵੇ,
1: ਕਰ ਗਏ ਲਿਓ ਉੜਨੇ ਬਹਾਵੇ,
0: ਤਾਂ ਬਾਜ਼ਾਰ ਤੇ ਬੂਝੇ ਡੋਰਾ,
1: ਨਿਸ਼ਕਈਏ ਤੋ ਸਮਝੇ ਭੋਰਾ,
0: ਤਾਂ ਵਿਭਵ ਗਾਵੇ ਗੰਗ,
1: ਜਤਨ ਕਰੇ ਤੋ ਵੀ ਸੁਰ ਭੰਗ,
0: ਕਹਿ ਪਿੰਗਲ ਪਰਬਤ ਪਰ ਭਵਨ,
1: ਨਹੀਂ ਹੋ ਤੂੰ ਆ ਉਸ ਗਵਨ,
0: ਕਰਤਾਰ ਕਰਨੇ ਮੈਂ ਦੀ ਬੇਨਤੀ ਕਰੇ,
1: ਨਾਨਕ ਤੁਮਰੀ ਕਿਰਪਾ ਕਰੇ,
0: ਸੰਗ ਸਾਈ ਸੋ ਆਵੇ ਨਾ ਚੀਤ,
1: ਜੋ ਬਹਿਰਾਈ ਤਾਂ ਸਿਉ ਪ੍ਰੀਤ,
0: ਬਲੂਆ ਕੇ ਗ੍ਰਹਿ ਭੀਤਰ ਵਸੇ।

0: ਕਸ਼ਟ ਕਰੇ।
1: ਦਸ ਵਸਤੂ ਲੈ ਪਾਸੇ ਪਾਵੇ,
0: ਏਕ ਬਸ ਕਾਰਨ ਵੀ ਖੋਟ ਦਵਾਵੇ।
1: ਏਕ ਪੀਣਾ ਦੇ ਦਸ ਪੀ ਹਰ ਲੇ,
0: ਤੋ ਮੁੜਾ ਕੋ ਕਹਾਂ ਕਰੇ।
1: ਠਾਕਰ ਸਿਉ ਨਾਹੀ ਚਾਰਾ,
0: ਤਾਕੋ ਕੀਜੇ ਸਦ ਨਮਸਕਾਰਾ।
1: ਜਾ ਕਾ ਮਨ ਲਾਗਾ ਬੜਾ ਮੀਠਾ,
0: ਸਰਬ ਸੋਖ ਕਾ ਹੋ ਮਨ ਬੁਠਾ।
1: ਜੈ ਜਨ ਆਪਣਾ ਹੁਕਮ ਮਨਾਇਆ,
0: ਸਰਬ ਭੋਗ ਨਾਨਕ ਤਿਨ ਪਾਇਆ।
1: ਅਗੰਤ ਸਾਹੋ ਆਪਣੀ ਦੇ ਰਾਸ,
0: ਆਪੀ ਵਰਤੇ ਅਨੰਤ ਉਲਾਸ।
1: ਆਪਣੇ ਮਾਣ ਕੋ ਬਹੁਤ ਸਵਾਲੇ,
0: ਅਗਿਆਨੀ ਮਨ ਰੋਸ ਕਰੇ।
1: ਆਪਣੀ ਪ੍ਰਤੀਤ ਆਪ ਹੀ ਖੋਵੇ,
0: ਬਹੁਤ ਉਸਕਾ ਵਿਸ਼ਵਾਸ।

0: ਸਮੇਰ ਵੀ ਕਾਰਾ
1: ਬਿਨ ਬੂਝੇ ਮਿਸਿਆ ਸਭ ਭਏ
0: ਸਫਲ ਦੇ ਨਾਨਕ ਹਰ ਹਰ ਨਾਮ ਲਏ
1: ਬਿਰਥੀ ਸਾਜ ਕੀ ਆਰਜਾ
0: ਸਾਜ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨਵੰਦ
0: ਮੁਖਾਵਤਾ ਕੈ ਦੁਰਗੰਧ
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ
0: ਮੇਘ ਬਿਨਾ ਜੋ ਖੇਤੀ ਜਾਏ
1: ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ
0: ਜੋ ਕਿਰਪਨ ਕੇ ਨਿਰਾਰਥ ਦਾਮ
1: ਧਨ ਧਨ ਤੇ ਜਨ ਜਾਇ ਘਟ ਵਸੇ ਹੋਰ ਨਾਓ
0: ਨਾਨਕ ਤਾ ਕੇ ਬਲ ਬਲ ਜਾਓ
1: ਰਹਿਤ ਅਵਰ ਕੁਛ ਅਵਰ ਕਮਾਵਤ
0: ਮਨੇ ਪ੍ਰੀਤ ਮੁਖੋਂ ਗੰਡ ਲਾਵਤ
1: ਜਾਨਨ ਹਾਰ ਪ੍ਰਭ ਪਰਵੀਨ
0: ਬਾਹਰ ਪੇਖਣਾ ਕਾਹੂ ਪੀਨ ਅਵਰ ਉਪਦੇਸ਼
1: ਆਪ ਨਾ ਕਰੇ
0: ਆਵਤ ਜਾਵਤ ਜਨਮੈ ਮਰੇ
1: ਜਿਸ ਕੀ ਅੰਤਰ ਵਸੇ ਨੰਕਾਰ
0: ਜਿਸ ਕੀ ਸੀਖ ਤਰੇ ਸੰਸਾਰ
1: ਗੌਤਮ ਪਾਨੇ ਤਿੰਨ ਪਵ ਜਾਤਾ
0: ਨਾਨਕ ਗੁੰਜਨ ਚਰਨ ਪਰਾਤਾ
1: ਕਰੋ ਬੇਨਤੀ ਪਾਪ ਲਭ ਜਾਣੇ
0: ਆਪਣਾ ਗਿਆ ਆਪੇ ਮਾਨੇ
1: ਆਪੇ ਆਪ ਆਪ ਕਰ ਤਨਵੇਰਾ
0: ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਪਾਪ ਸਿਆਮ ਸਭ ਰਹਿਤ
0: ਸਭ ਕਰ ਜਾਣੇ ਆਤਮ ਕੀ ਰਹਿਤ
1: ਭਾਵੇ ਤੇ ਲੈ ਲੈ ਲਾਏ
0: ਸ਼ਾਂਤ ਨੰਤਰ ਆ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ।

0: ਸਿਉਰਾਜ
1: ਜੇ ਪ੍ਰਸਾਦ ਸਾਹਿਬ ਕੀ ਗਤ ਹੋਏ
0: ਨਾਨਕ ਜਾਪ ਜਪੇ ਜਪ ਸੋਏ
1: ਆਪ ਜਪਾਏ ਜਵੇ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ
0: ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਸਾਨ ਨਿਦਾਨ ਪਾਉ ਤੇਰੀ ਮਿਆ
0: ਆਪੋ ਕਛੂ ਨਾ ਕਿਨ

0: ਨੇ ਕੌਣ ਪਰਾਨੀ
1: ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੀ
0: ਸਾਧੇ ਸੰਗ ਉਚਰ ਮਿਲੇ
1: ਸਾਧ ਕੇ ਸੰਗ ਸਦਾ ਪਰ ਭੁਲੇ
0: ਸਾਧੇ ਸੰਗ ਆਵੇ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧ ਕੇ ਸੰਗ ਮਨੋਹਰ ਬੈਨ
0: ਸਾਧ ਸੰਗ ਨਾ ਕਤੂ ਧਾਵੈ
1: ਸਾਧ ਸੰਗ ਸਥਿਤ ਮਨ ਪਾਵੈ
0: ਸਾਧ ਸੰਗ ਮਾਇਆ ਤੇ ਭੈਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੋਸਤ ਸਭ ਮੀਤ
1: ਸਾਧੂ ਕੇ ਸੰਗ ਮਹਾਪੁਨੀਤ
0: ਸਾਧ ਸੰਗ ਕੈਸੇ ਨਹੀਂ ਵੈਰ
1: ਸਾਧ ਕੇ ਸੰਗ ਨਾ ਬੀਗਾ ਪੈਰ
0: ਸਾਧ ਸੰਗ ਨਾਹੀ ਕੋ ਮੰਦਾ
1: ਸਾਧ ਸੰਗ ਜਾਣੇ ਪਰਮਾਨੰਦ
0: ਸਾਧ ਸੰਗ ਨਾਹੀ ਓ ਤਾਪ
1: ਸਾਧ ਸੰਗ ਤਜੈ ਸਭ ਆਪ
0: ਆਪੇ ਜਾਣੇ ਸਾਧ ਵਡਾਈ
1: ਨਾਨਕ ਸਾਧ ਪ੍ਰਭੂ ਬਣੇ ਆਏ
0: ਸਾਧ ਕੇ ਸੰਗ ਨਾ ਕਹੂ ਧਾਵੈ
1: ਸਾਧ ਕੇ ਸੰਗ ਸਦਾ ਸੁਖ ਪਾਵੇ
0: ਸਾਧ ਸੰਗ ਵਾਸਤਰ ਕੋ ਚਰ ਲਹੇ
1: ਸਾਧੂ ਕੇ ਸੰਗ ਅਜਰ ਸਹੇ
0: ਸਾਧ ਕੇ ਸੰਗ ਬਸੇ ਸਨ ਉੱਚੇ
1: ਸਾਧੂ ਕੇ ਸੰਗ ਮਹਿਲ ਪਹੁੰਚੇ
0: ਸਾਧ ਕੇ ਸੰਗ ਜਿਹੜੇ ਸਭ ਧਰਮ
1: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
0: ਸਾਧ ਸੰਗ ਪਾਏ ਨਾਮ ਰਤਨ
1: ਨਾਨਕ ਸਾਧੂ ਕੇ ਕੁਰਬਾਨ
0: ਸਾਧ ਕੀ ਸਾਧ ਕੇ ਸੰਗ ਕੋਲ ਸਭ ਕੋਲ ਉਧਾਰੈ
1: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਾਰੇ
0: ਸਾਧੂ ਕੇ ਸੰਗ ਸੋ ਧਨ ਪਾਵੈ
1: ਜਿਸ ਧਨ ਤੇ ਸਭ ਕੋ ਵਰਸਾਵੇ
0: ਸਾਧ ਸੰਗ ਧਰਮ ਰਾਏ ਕਰੇ ਸੇਵਾ
1: ਸਾਧ ਕੇ ਸੰਗ ਸੋਭਾ ਸੁਰ ਦੇਵਾ
0: ਸਾਧੂ ਕੇ ਸੰਗ ਪਾਏ ਪਲੈਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ
1: ਨਾਨਕ ਸਾਧ ਕੇ ਸੰਗ ਸਫਲ ਜਨਮ
0: ਸਾਧ ਕੇ ਸੰਗ ਨਹੀਂ ਕੁਝ ਕਾਲ
1: ਦਰਸ਼ਨ ਭੇਟਤ ਹੋਤ ਨਿਹਾਲ
0: ਸਾਧ ਕੇ ਸੰਗ ਕਲੁਗਤ ਹਰੇ
1: ਸਾਧ ਕੇ ਸੰਗ

0: ਸੁਪਨਾ ਪੇਖੇ ਨੇਤਰ
1: ਸਾਥ ਕਿਟਹਿਲ ਸੰਤ ਸੰਗ ਹੇਤ
0: ਕਰਨਾ ਸੁਨੇ ਕਾਹੂ ਕੀ ਨਿੰਦਾ
1: ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੇ
1: ਮਨ ਕੀ ਵਾਸਨਾ ਮਨ ਤੇ ਡਰੇ
0: ਇੰਦਰੀ ਜਿਤ ਪੰਜ ਦੋਖ ਤੇ ਰਹਿਤ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਬੈਸਨੇ ਬੈਸਨੋ ਸੋਚੇ ਸੁਪਰ ਸੋ ਪ੍ਰਸੰਨ
1: ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਾ ਕਰਮ
1: ਇਸ ਬੈਸਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਵਸ਼
1: ਕੇਵਲ ਭਗਤ ਕੀਰਤਨ ਸੰਗਰਾਚ
0: ਮਨ ਤਨ ਅੰਤਰ ਸਿਵਰ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਜਿਹੜੇ ਅਵਰਾ ਨਾ ਜਪਾਵੇ
1: ਨਾਨਕ ਵੈਸ਼ਨੋ ਪਰਮਗਤ ਪਾਏ
0: ਭਗਵਤੀ ਭਗਵੰਤ ਭਗਤ ਕਾ ਰੰਗ।

0: ਕਈ ਕੋਟ ਬਨ ਪ੍ਰਮੇ ਉਦਾਸੀ,
1: ਕਈ ਕੋਟ ਬੇਦ ਸੇਕੇ ਸੋਤੇ,
0: ਕਈ ਕੋਟ ਤਪੀਸਰ ਹੋਤੇ,
1: ਕਈ ਕੋਟ ਆਤਮ ਧਿਆਨ ਤਾਰੇ,
0: ਕਈ ਕੋਟ ਕਬ ਕਾਪ ਵਿਚਾਰੇ,
1: ਕਈ ਕੋਟ ਨਾਉਤਨ ਨਾਉ ਧਿਆਵੇ,
0: ਨਾਨਕ ਕਰਤੇ ਕਾ ਅੰਤ ਨਾ ਪਾਵੇ,
1: ਕਈ ਕੋਟ ਭਏ ਮਾਨੀ,
0: ਕਈ ਕੋਟ ਅੰਧ ਗਿਆਨੀ,
1: ਕਈ ਕੋਟ ਕਿਰਪਾ ਕਠੋਰ,
0: ਕਈ ਕੋਟ ਅਭਿਕ ਆਤਮ ਨੀ ਕੋਰ,
1: ਕਈ ਕੋਟ ਪਰ ਦਰਬ ਕੋਹਰੇ,
0: ਕਈ ਕੋਟ ਪਰ ਦੁਖ ਨਾ ਕਰੇ,
1: ਕਈ ਕੋਟ ਮਾਇਆ ਸਰ ਮਾਹੇ,
0: ਕਈ ਕੋਟ ਪਰ ਦੇਸ
1: ਜਿਦ ਲਾਵੋ ਤਿਦ ਲਗਨਾ,
0: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ,
1: ਕਈ ਕੋਟ ਸਿੱਧ ਜਤੀ ਜੋਗੀ,
0: ਕਈ ਕੋਟ ਰਾਜੇ ਰਸ ਭੋਗੀ,
1: ਕਈ ਕੋਟ ਪੰਖੀ ਸਰਵ ਪਾਏ,
0: ਕਈ ਕੋਟ ਪਾਥਰ ਬਿਰਖ ਨਿਪ ਜਾਏ,
1: ਕਈ ਕੋਟ ਪੌਣ ਪਾਣੀ ਵੈ ਸੰਤਰ,
0: ਕਈ ਕੋਟ ਦੇਵ ਭੂ ਮੰਡਲ,
1: ਕਈ ਕੋਟ ਸਸਤੇ ਸੂਰ ਨਖਤਰ,
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ,
1: ਸਮਗਰੀ ਆਪਣੇ ਸੂਰ ਧਾਰੇ,
0: ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ,
1: ਕਈ ਕੋਟ ਰਾਜੇ ਤਾਮਸ ਸਾਧਕ,
0: ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ,
1: ਕਈ ਕੋਟ ਕੀ ਰਤਨ ਸੰਬੰਧ,
0: ਕਈ ਕੋਟ ਨਾਨਾ ਪ੍ਰਕਾਰ ਜੰਤ,
1: ਕਈ ਕੋਟ ਕੀ ਚਿਰ ਜੀਵੈ,
0: ਕਈ ਕੋਟ ਗਿਰੀ ਮੇਰ ਸੁਵਰਨ ਦੀਵੈ,
1: ਕਈ ਕੋਟ ਜਕ ਅਨੁਸਾਚ,
0: ਕਈ ਕੋਟ ਭੂਤ ਪ੍ਰੇਤ ਸੁਕਰ ਮ੍ਰਿਗਾਚ,
1: ਆਪਤੇ ਨੇੜੇ ਸਭ ਤੇ ਦੂਰ,
0: ਨਾਨਕ ਆਪ ਅਲਿਪਤ ਰਿਆ ਭਰਪੂਰ,
1: ਕਈ ਕੋਟ ਪਾਤਾਲ ਕੇ ਵਾਸੀ,
0: ਕਈ ਕੋਟ ਨਰਕ ਸੁਰਗ ਨਿਵਾਸੀ,
1: ਕਈ ਕੋਟ ਜਨਮੈ ਜੀਵੈ ਮਰੈ,
0: ਕਈ ਕੋਟ ਬੋ ਜੋ ਨੀ ਫਿਰੈ,
1: ਕਈ ਕੋਟ ਬੈਠ ਤੀ ਖਾਏ,
0: ਕਈ ਕੋਟ ਖਾ ਲੇ ਤੱਕ ਪਾਏ,
1: ਕਈ ਕੋਟ ਕੀ ਤਨ ਮੰਤਾ,
0: ਕਈ ਕੋਟ ਮਾਇਆ ਮੈਂ ਚਿੰਤ,
1: ਜੈ ਜੈ ਪਾਣਾ ਤੈ ਤੈ ਰਾਖੇ,
0: ਨਾਨਕ ਸਭ ਕੁਝ ਪ੍ਰਭ ਕੇ ਹਾਥੇ,
1: ਕਈ ਕੋਟ ਭੈ ਬੈਰਾਗੀ,
0: ਰਾਮ ਨਾਮ ਸੰਗ ਤਿਨ ਲਿਵ ਲਾਗੀ,
1: ਕਈ ਕੋਟ ਪ੍ਰਭ ਕੋ ਖੋ ਜਾਂਤੇ,
0: ਆਤਮ ਮੈਂ ਪਾਰ ਬ੍ਰਹਮ ਲਹੰਤੇ,
1: ਕਈ ਕੋਟ ਦਰਸ਼ਨ ਪ੍ਰਭ ਪਿਆਸ,
0: ਤਿਨ ਕੋ ਮਿਲਿਓ ਪ੍ਰਭ ਅਭਿਨਾਸ,
1: ਕਈ ਕੋਟ ਮੰਗੇ ਸਤ ਸੰਗ,
0: ਪਾਰ ਬ੍ਰਹਮ ਤਿਨ ਲਾਗਾ ਰੰਗ,
1: ਜਿਨ ਕੋ ਹੋਇਆ ਸੋ ਪ੍ਰਸੰਨ,
0: ਨਾਨਕ ਤੇਜਨ ਸਦਾ ਤਨ ਤਨ,
1: ਕਈ ਕੋਟ ਅਕਾਸ਼, ਕਈ ਕੋਟ ਖਾਣੀ ਅਰ ਖੰਡ।

0: ਰਾਸ਼ਟਰਪਤੀ
1: ਕਰਨ ਕਰਾਵਨ ਕਰਨੇ ਜੋਗ
0: ਜੋ ਤਿਜ ਪਾਵੈ ਸੋਈ ਹੋਗ
1: ਕਿਨਵੇਂ ਥਾਪ ਥਾਪਨ ਹਾਰਾ
0: ਅੰਤ ਨਹੀਂ ਕਿਜ ਪਾਰਾ ਵਾਰਾ
1: ਹੁਕਮੇ ਦਰ ਅਦਰ ਰਹਾਵੈ
0: ਹੁਕਮੇ ਉਪਜੈ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਹਾਰ
0: ਹੁਕਮੇ ਅਨੇਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ
0: ਨਾਨਕ ਸਮੈ ਰਿਹਾ ਸਮਾਈ
1: ਰਬ ਪਾਵੈ ਮਾਨ ਅਗਤ ਪਾਵੈ
0: ਰਬ ਪਾਵੇ ਤਾਂ ਪਾਥਰ ਤਰਾਵੈ
1: ਰਬ ਪਾਵੇ ਬਿਨ ਸਾਸ ਤੇ ਰਾਖੇ
0: ਰਬ ਪਾਵੇ ਤਾਂ ਹਰ ਗੁਣ ਭਾਕੇ
1: ਰਬ ਪਾਵੇ ਤਾਂ ਬਦੈ ਤਾਰੇ
0: ਆਪ ਕਰੇ ਆਪਨ ਵਿਚਾਰੇ
1: ਜੋ ਆਸਰਿਆ ਕਾ ਆਪ ਸੁਆਮੀ
0: ਖੇਲੇ ਬਿਖਸੇ ਅੰਤਰ ਜਾਮੀ
1: ਜੋ ਪਾਵੇ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰਨਾ ਆਵੇ
1: ਓ ਮਨੁੱਖ ਤੇ ਕਿਆ ਹੋਏ ਆਵੈ
0: ਜੋ ਤਿਸ ਭਾਵੇ ਸੋਈ ਕਰਾਵੇ
1: ਇਸਕੇ ਹਾਥ ਹੋਏ ਤਾਂ ਸਭ ਕੁਝ ਲੇ
0: ਜੋ ਤਿਸ ਭਾਵੇ ਸੋਈ ਕਰੇ
1: ਅਨਜਾਨ ਵਿਖਿਆ ਮੈਂ ਰਚੇ
0: ਜੇ ਜਾਣਦ ਆਪਣ ਆਪ ਬਚੇ
1: ਪਰ ਮੈਂ ਬੁਲਾ ਦੇ ਦਸਤਾਵੈ
0: ਨਿਮਕ ਮਾਏ ਚਾਰ ਕੁੰਡ ਫਿਰੇ ਆਵੇ
1: ਹਰ ਕਿਰਪਾ ਜਿਸ ਆਪਣੀ ਭਗਤੀ ਦੇ
0: ਨਾਨਕ ਤੇਜ ਨਾਮ ਮਿਲੇ
1: ਕਿਨਵੇ ਨੀਟ ਕੀਟ ਕੋ ਰਾਜ
0: ਹਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦਿਸ਼ਟ ਕਸੂ ਨਾ ਆਵੈ
0: ਇਸ ਤਤਕਾਲ ਦੇ ਦਿਸ ਪ੍ਰਗਟਾਵੇ
1: ਜਾਂ ਕੋ ਆਪਣੀ ਕਰੇ ਬਖਸੀਸ
0: ਤਾਕਾ ਲੇਖਾ ਨਾ ਗਨੇ ਜਗਦੀਸ
1: ਜਿਉ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਕਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੇ ਦੇਖ ਬੜਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਮ ਕਰਾਵਨ ਸਰਬ ਕੋ ਨਾਥ
1: ਆਗਿਆਕਾਰੀ ਅਪਰਾ ਜਿਉ
0: ਜੋ ਤਿਸ ਭਾਵੈ ਸੋਈ ਪੰਥੀਓ
1: ਊਚ ਨੀਚ ਮੈਂ ਵਸੇ
0: ਕਬੂ ਸੋ ਘਰ ਕਰੰਗ ਹਸੈ
1: ਕਬੂ ਨਿਰਨ ਚੰਦ ਵਿਹਾਰ
0: ਕਬੂ ਬਖਾਸ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ
0: ਨਾਨਕ ਆਪ ਮਿਲਾਵਨ ਹਾਰ।

0: ਵਰਵੰਤ
1: ਵਿਸ਼ਟਾ ਕਾ ਜੰਤ
0: ਆਸ ਕੋ ਕਰਮ ਮਤ ਕਹਾਵੈ
1: ਜਨਮ ਮਰੈ ਬਹੁ ਜੋਨ ਪ੍ਰਮਾਵੈ
0: ਧਨ ਭੂ ਕਾ ਜੋ ਕਰੇ ਗਵਾਨ
1: ਸੋ ਮੂਰਖ ਅੰਧਾ ਗਿਆਨ
0: ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ
1: ਨਾਨਕ ਆ ਮੁਕਤ ਆ ਗਏ ਸੁਖ ਪਾਵੇ
0: ਧਨਵੰਤਾ ਹੋਏ ਕਰ ਕਰਵਾਵੈ
1: ਪ੍ਰਿੰਸ ਮਾਨ ਕਾ ਸੰਗ ਨਾ ਜਾਵੇ
0: ਹੋ ਲਸ਼ਕਰ ਮਾਨ ਖੁਬ ਕਰੇ ਆਸ
1: ਫਲ ਪੀਤਰ ਤਾਕਾ ਹੋਏ ਬਿਨਾਸ
0: ਆਪੇ ਆਪ ਜਾਣੇ ਬਲਵੰਤ
1: ਕਿਨਮੈ ਹੋਏ ਜਾਏ ਪਸਮੰਤ
0: ਕਿਸੇ ਨਾ ਵਧੇ ਆਪ ਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੇ ਮਾਨ
1: ਸੋ ਜਨ ਨਾਨਕ ਦਰ ਗਏ ਪਰਵਾਨ
0: ਕੋਟ ਕਰਮ ਕਰੇ ਹੋ ਧਾਰੇ
1: ਸ਼ਰਮ ਪਾਵੇ ਸਗਲੇ ਬਿਰ ਧਾਰੇ
0: ਅਨੰਤ ਵਸਿਆ ਕਰੇ ਹੰਕਾਰ
1: ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਜਤਨ ਕਰ ਆਤਮਾ ਹੀ ਦਰਵੈ
1: ਹਰ ਦਰਗੇ ਕੋ ਕੈਸੇ ਗਵੈ
0: ਆਪ ਸਗੋ ਜੋ ਭਲਾ ਕਹਾਵੇ
1: ਕਿਸੇ ਭਲਾਈ ਨਿਕਟ ਨਾ ਆਵੇ
0: ਸਰਬ ਕੀ ਵੇਨ ਜਾ ਕਾ ਮਨ ਹੋਏ
1: ਕਹ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੇ ਮੁਝ ਤੇ ਕੁਛ ਹੋਏ
1: ਤਬ ਇਸ ਕੋ ਸੁਖ ਨਾ ਹੀ ਕੋਏ
0: ਜਬ ਜਾਣੇ ਮੈਂ ਕੁਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਤਾਰੇ ਕੋ ਵੈਰੀ ਮੀਤ
1: ਤਬ ਲਗ ਨੇ ਚਲ ਨਾ ਹੀ ਚੀਤ
0: ਜਬ ਲਗ ਮੋਹ ਮਗ ਸੰਗ ਮਾਏ
1: ਤਬ ਲਗ ਕਰਮ ਰਾਏ ਦੇ ਸਜਾਏ
0: ਪ੍ਰਭ ਕਿਰਪਾ ਦੇ ਬੰਧਨ ਟੁੱਟੇ
1: ਗੁਰ ਪ੍ਰਸਾਦ ਨਾ ਮੈਂ ਖਾਂ ਛੁਟੇ
0: ਸਹਿਜ ਖਟੇ ਲੱਖ ਉੜਤਾਵੇ
1: ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ
0: ਅਨੁਭਵ ਵਿਖਿਆ ਕੇ ਕਰੇ
1: ਨਹਿ ਤ੍ਰਿਪਤ ਆਵੇ ਖੱਪ ਖੱਪ ਮਰੇ
0: ਬਿਨਾ ਸੰਤੋਖ ਨਹੀਂ ਕੋ ਰਾਜੇ
1: ਸੁਪਨ ਮਨੋਰਥ ਬਿਰਥੇ ਸਭ ਕਾਜੇ
0: ਨਾਮ ਰੰਗ ਸਰਬ ਸੁਖ ਹੋਏ
1: ਪੜ ਪਾਗੀ ਕਿਸੇ ਪ੍ਰਾਪਤ ਹੋਏ
0: ਕੰਨ ਕਰਾਵਨ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ
0: ਕੰਨ ਕਰਾਵਨ ਕਰਨੇ ਹਾਰ
1: ਇਸਕੇ ਹਾਥ ਕਹਾਂ ਵਿਚਾਰ
0: ਜੈਸੀ ਜਿਸ ਕਰੇ ਤੈਸਾ ਹੋਏ
1: ਆਪੇ ਆਪ ਆਪ ਪ੍ਰਭ ਸੋਏ
0: ਯੋਗ ਸਕੀਨੋ ਸੁਆਪਰੇ ਰੰਗ
1: ਸਭੇ ਦੂਰ ਸਭੂ ਕੇ ਸੰਗ
0: ਦੂਜੇ ਦੇਖੇ ਕਰੇ ਵਿਵੇਕ
1: ਆਪੇ ਆਪੇ ਅਨੇਕ
0: ਮਰੇ ਨਾ ਮਨਸੇ ਆਵੇ ਨਾ ਜਾਏ
1: ਨਾਨਕ ਸਦ ਹੀ ਰਿਹਾ ਸਮਾਏ
0: ਆਪ ਦੇਸੇ ਸਮਝੇ ਆਪ
1: ਆਪੇ ਰਚਿਆ ਸਭ ਕੇ ਸਾਥ
0: ਆਪ ਕੀਨੋ ਆਪਨ ਵਸਾਰ
1: ਸਭ ਕਾ ਚੁਸਕਾਓ ਕਰਨੇ ਹਾਰ
0: ਉਸਤੇ ਪਿੰਨ ਕਹੋ ਕਿਸ ਹੋਏ
1: ਕਾਂਤ ਨੰਤਰੇ ਕੇ ਸੋਏ
0: ਆਪਣੇ ਚਿਤ ਆਪ ਕਰਨੇ ਹਾਰ
1: ਕਤ ਕਰੇ ਰੰਗ ਅਪਾਰ
0: ਮਨ ਮੈਂ ਆ ਮਨ ਮੈਂ ਆਪਣੇ ਮਾਹੇ
1: ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ
1: ਗੁਰ ਪ੍ਰਸਾਦ ਕਿਨੇ ਵਖਿਆਨੀ
0: ਸੱਚ ਸੱਚ ਸੱਚ ਸਭ ਕੀਨਾ
1: ਕੋਟ ਮਦੇ ਕਿਨੇ ਬਿਰਲੇ ਜੀਨਾ
0: ਭਲਾ ਭਲਾ ਭਲਾ ਤੇ ਰੂਪ
1: ਅਤ ਸੁੰਦਰ ਅਪਾਰ ਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
1: ਕਟ ਕਰ ਸੁਨੀ ਸ਼੍ਰਵਣ

0: ਸਿਮਰ ਸਿਮਰ ਸਿਮਰ ਭਵ ਸੋਏ
1: ਨਾਨਕ ਵਿਘਨ ਲਾਗੇ ਕੋਏ
0: ਉਸਤਨ ਮਨ ਮੈਂ ਕਰਨ ਅਹੰਕਾਰ
1: ਕਰ ਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸੁਹੇਲਾ ਕਰ ਲੈ ਜੀਓ
0: ਮੈਨੂੰ ਪੇਟ ਠਾਰ ਕਰਾਂਗ
1: ਸਾ ਸੰਗ ਬਿਨ ਸੇ ਸਭ ਸੰਗ
0: ਚੰਨ ਚਲੋ ਮਾਰ ਗੋਵਿੰਦ
1: ਮਿਟੇ ਭਾਵ ਜਪੇ ਹਰ ਬਿੰਦ
0: ਕਰ ਹਰ ਕਰਮ ਸਰਵਨ ਹਰ ਕਥਾ
1: ਹਰ ਦਰ ਗਏ ਨਾਨਕ ਉਜਲ ਮਥਾ
0: ਪਰ ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਏ
0: ਰਾਮ ਨਾਮ ਜੋ ਕਰੇ ਵਿਚਾਰ
1: ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਇੱਕੋ ਇੱਕ ਇੱਕ ਪਛਾਣੇ
1: ਇਤੁਦ ਕੀਓ ਸੋ ਜੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਦਿਨੇ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪ ਨਾਮ ਸੁਜੈ
1: ਇਸ ਕੀ ਜਾਣੋ ਤ੍ਰਿਸ਼ਨਾ ਬੁਝੇ
0: ਸਾਧ ਸੰਗ ਹਰ ਅਜ ਕਹਿਤ
1: ਸਰਬ ਰੋਗ ਤੇ ਹਰ ਜਨ ਰਹਿਤ
0: ਆਨੰਦਨ ਕੀਰਤਨ ਕੇਲ ਵਖਿਆਨ
1: ਰਸਤ ਮੈਂ ਸੋਈ ਨਿਰਵਾਨ
0: ਇੱਕ ਉਭਰ ਜੈ ਜਨ ਕੀ ਆਸਾ
1: ਇਸ ਕੀ ਕਟੀਏ ਜਨ ਕੀ ਪਾਸਾ
0: ਜਮਨ ਭੂਖ
1: ਨਾਨਕ ਕਿਸੇ ਨ ਲਾਗੇ ਦੁਖ
0: ਜਿਸ ਕੋ ਹਰ ਵਾ ਮਨ ਚਿਤਾਵੈ
1: ਸੋ ਸੰਤ ਸੁਹੇਲਾ ਨਹੀਂ ਡੁਲਾਵੇ
0: ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕਿਸ ਤੇ ਡਰੇ
0: ਜੈਸਾ ਸਾ ਤੈਸਾ ਜਸਤਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਤ ਸੋਤ ਸੋਤ ਸੀਜਿਆ
1: ਗੁਰ ਪ੍ਰਸਾਦ ਤਤ ਸਭ ਬੂਝਿਆ
0: ਜਬ ਦੇਖੋ ਤਬ ਸਭ ਕੁਛ ਮੂਲ
1: ਨਾਨਕ ਸੋ ਸੁਖਮ ਸੋਇ ਅਸਥੂਲ
0: ਨੈ ਕੋ ਜਨਮੇ ਨੈ ਕੋ ਮਰੇ
1: ਆਪਨ ਚਰਿਤ ਆਪ ਹੀ ਕਰੇ
0: ਆਵਣ ਜਾਵਣ ਦੇਸ਼ਟਨ ਦੇਸ਼ਟ
1: ਆਗਿਆ ਕਾਰੀ ਤਾਰੀ ਸਭ ਸ੍ਰੇਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨੇਕ ਜੁਗਤ ਰਸਥਾਪ ਥਾਪ
0: ਅਵਨਾਸੀ ਨਾਹੀ ਕਜ ਖੰਡ
1: ਤਾਰਨ ਤਾਰੇ ਓ ਬ੍ਰਹਿਮੰਡ
0: ਹਲ ਕੋ ਭੇਵ ਪੁਰਖ ਪ੍ਰਤਾਪ
1: ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾ ਵੰਤ
1: ਸਗਲ ਸੰਸਾਰ ਉਦਰੇ ਤਿਨ ਮੰਤ
0: ਪ੍ਰਭ ਕੇ ਸੇਵ ਸਗਲ ਅਧਾਰਨ
1: ਪ੍ਰਭ ਕੇ ਸੇਵਕ ਦੋਗ ਬਿਸਾਰਨ
0: ਆਪੇ ਮੇ ਲੈ ਕਰਪਾਲ
1: ਗੁਰ ਕਾ ਸਬ ਜਪੇ ਨਿਹਾਲ
0: ਉਨਕੀ ਸੇਵਾ ਸੋਈ ਲਾਗੇ
1: ਜਿਸ ਨੂੰ ਕਿਰਪਾ ਕਰੇ ਬੜ ਭਾਗੇ
0: ਨਾਮ ਜਾਤ ਪਾਵੇ ਵਿਸਰਾਮ
1: ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ
0: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ
1: ਸਦਾ ਬਸੇ ਹਰ ਸੰਗ
0: ਸਵਾਏ ਹੋਵੇ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠਾ ਲਗਾਨਾ
1: ਜੈਤੇ
0: ਉਦਿਤ ਸਮਹਿ ਸਮਾਏ
1: ਕੋਈ ਸੁਖ ਨਿਧਾਨ ਨਾ ਬਣੇ।

0: ਤਾਰੇ ਪੁਰੀਆ ਸਭ ਭਵਨ,
1: ਨਾਨਕ ਸੰਗ ਉਦਰੇ ਸੁਨ ਸ਼ਰਵਨ,
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ,
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ,
0: ਰੂਪ ਸਤ ਜਾਕਾ ਸਤ ਅਸਥਾਨ,
1: ਪੁਰਖ ਸਤ ਕੇਵਲ ਪ੍ਰਧਾਨ,
0: ਕਰਤੁਤ ਸਤ ਸਤ ਜਾ ਕੀ ਬਾਣੀ,
1: ਸਤ ਪੁਰਖ ਸਮਾਏ ਸਮਾਣੇ,
0: ਸਤ ਕਰਮ ਜਾ ਕੀ ਰਚਨਾ ਸਤ,
1: ਮੂਲ ਸਤ ਸਤ ਉਤਪਤ,
0: ਸਤ ਕਰਨੀ ਨਿਰਮਲ ਨਿਰਮਲੀ,
1: ਜਿਸੇ ਬੁਝਾਏ ਤਿਸੇ ਸਭ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ,
1: ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਵਚਨ ਸਾਧੂ ਉਪਦੇਸ਼,
1: ਸਤ ਜਨ ਜਾ ਕੇ ਹਿਰਦੇ ਪ੍ਰਵੇਸ਼,
0: ਸਤ ਨਿਤ ਬੁਝੇ ਜੇ ਕੋਈ,
1: ਨਾਮ ਜਪਤਾ ਕੀ ਗਤ ਹੋਏ,
0: ਆਪ ਸਤ ਕੀਆ ਸਭ ਸਤ,
1: ਆਪੇ ਜਾਣੇ ਆਪਣੀ ਮਿਤ ਗਤ,
0: ਜਿਸਕੀ ਸਿਸ਼ਟ ਸੁ ਕਰਨੇ ਹਾਰ,
1: ਅਵਰ ਨਾ ਬੂਝ ਕਰਤ ਵਿਚਾਰ,
0: ਕਤੇ ਕੀ ਮਿਤ ਨ ਜਾਣੇ ਕੀਆ,
1: ਨਾਨਕ ਜੋ ਤਿਸ ਭਾਵੇ ਸੋ ਵਰਤੀਆ,
0: ਵਿਸੁਣ ਵਿਸੁਣ ਭੈ ਵਿਸਮਾਦ,
1: ਜਿਨ ਬੁਝਿਆ ਤਿਸ ਆਇਆ ਸਵਾਦ,
0: ਪ੍ਰਭ ਕੇ ਰੰਗ ਰਾਚ ਜਨ ਰਹੇ,
1: ਗੁਰ ਕੇ ਬਚਨ ਪਦਾਰਥ ਲਹੇ,
0: ਕੋਈ ਦਾਤੇ ਦੁਖ ਪਾਟਨ ਹਾਰ,
1: ਜਾ ਕੇ ਸੰਗ ਤਰਿਆ ਸੰਸਾਰ,
0: ਜਨ ਕਾ ਸੇਵਕ ਸੋ ਵਡ ਭਾਗੀ,

0: ਪਰਸਨਹਾਰ
1: ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਣਹਾਰ
1: ਨਾਮ ਸਤ ਸਤ ਧਿਆਨਹਾਰ
0: ਆਪ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸਬਦ ਸਤ ਸਤ ਪ੍ਰਭ ਵਕਤਾ
1: ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਕਹਿਤੇ ਨਿਰਭਉ ਹੋਏ ਬਸਾਨਾ
1: ਜਿਸ ਦੇ ਉਪਜਾ ਤਿਸ ਮਾਏ ਸਮਾਨਾ
0: ਵਸਤ ਮਾਲ ਵਸਤ ਗਡਾਈ
1: ਤਾਕੋ ਭਿੰਨ ਨਾ ਕਹਿਣਾ ਜਾਏ
0: ਬੁੱਝੈ ਬੁੱਝਣ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕ ਏਕ
0: ਠਾਕਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕਰ ਕੇ ਸੇਵਕ ਕਹਿ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕਰ ਕੋ ਸੇਵਕ ਜਾਣੈ ਸਾਂਗਾ
1: ਆਪਕਾ ਸੇਵਕ ਨਾਮ ਕੇ ਰੰਗ
0: ਸੇਵਕ ਕੋ ਪ੍ਰਭ ਪਾਲਣ ਹਾਰਾ
1: ਸੇਵਕ ਹੀ ਰਾਖੇ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
1: ਨਾਨਕ ਸੋ ਸੇਵਕ ਸਾਹ ਸਮਾਰੇ
0: ਆਪਣੇ ਜਨ ਕਾ ਪਰਦਾ ਢਾਕੈ
1: ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇਵ ਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ ਪਤ ਰਾਖੈ
1: ਤਾਕੀ ਗਤ ਮਿਤ ਕੋਇ ਨਾ ਲਾਖੈ
0: ਪ੍ਰਭ ਕੇ ਸੇਵਕ ਕੋ ਨਾ ਪਹੁੰਚੈ
1: ਪ੍ਰਭ ਕੇ ਸੇਵਕ ਉਚੇ ਉਚੇ
0: ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨਿੱਕੀ ਗੀਰੀ ਮੈਂ ਕਲ ਰਾਖੈ
1: ਬਸੰ ਕਰੇ ਲਸਕਰ ਕੋਟ ਲਾਖੈ
0: ਇਸਕਾ ਸਾਸਨ ਕਾਢਤ ਆਪ
1: ਤਾਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਤ
1: ਇਸਕੇ ਕਰਤਾ ਬਿਰਥੇ ਜਾਤ
0: ਮਾਰੇ ਨਾ ਰਾਖੇ ਆਵਰ ਨਾ ਕੋਈ
1: ਸਰਬ ਜੀਆ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਬ ਨਾਨਕ ਪ੍ਰਭ ਅਲਗ ਬਿਡਾਨੀ
0: ਬਾਰੰ ਬਾਰ ਬਾ ਪ੍ਰਭ ਜਪੀਐ
1: ਕੀ ਅੰਮ੍ਰਿਤੇ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਇਸਕੇ ਚਵਰ ਨਾਹੀਂ ਦ੍ਰਿਸ਼ਟ ਆਇਆ
0: ਨਾਮ ਧਨ ਨਾਮੋ ਰੂਪ ਰਾਂਗਾ
1: ਨਾਮੋ ਸੁਖਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮੰਤਰ ਨਾਮੇ ਨਾਮ ਸਮਾਨੇ
0: ਉਠਤ ਬੈਠਤ ਸੋਵਤ ਨਾਮ
1: ਓ ਨਾਨਕ ਜਨ ਕੇ ਸਦਕਾਮ
0: ਬੋਲੋ ਜਸ ਜੇ ਵਾਹ ਦਿਨ ਰਾਤ
1: ਪ੍ਰਭ ਆਪਣੇ ਜਨ ਕੀ ਨੀ ਦਾਤ
0: ਕਰੇ ਭਗਤ ਆਤਮ ਕਹਿ ਚਾਏ
1: ਪ੍ਰਭ ਆਪਣੇ ਸਿਉ ਰਹੇ ਸਮਾਏ
0: ਜੋ ਹੋਵਾ ਹੋਵਤ ਸੋ ਜਾਣੈ
1: ਪ੍ਰਭ ਆਪਣੇ ਕਾ ਹੁਕਮ ਪਛਾਣੈ
0: ਇਸ ਕੀ ਮਹਿਮਾ ਕੌਣ ਬਖਾਨੋ
1: ਇਸ ਕਾ ਗੁਣ ਕਹਿ ਏਕ ਨਾ ਜਾਣੋ
0: ਆਠ ਪੈ ਪ੍ਰਭ ਵਸੇ ਹਜੂਰੇ
1: ਕਹੋ ਨਾਨਕ ਸੇ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇ ਹੈ
1: ਮਨ ਤਨ ਆਪਣਾ ਤਿਨ ਜਨ ਦੇ
0: ਜਿਨ ਜਿਨੇ ਆਪਣਾ ਪ੍ਰਭੁ ਪਛਾਤਾ
1: ਸੋ ਜਨ ਸਰਬ ਥੋਕ ਕਾ ਦਾਤਾ
0: ਇਸ ਕੀ ਸਨ ਸਰਬ ਸੁਖ ਪਾਵ ਹੈ
1: ਇਸ ਕੇ ਦਰਸ ਪਾਪ ਮਿਟਾਵੇ
0: ਔਰ ਸਿਆਣਪ ਸਗਲ

0: ਗੁਰਮਤ ਮਲ ਹਿਰੈ
1: ਗੁਰ ਬਚਨੀ ਹਰ ਨਾਮ ਉਛਰੈ
0: ਸਤਿਗੁਰ ਸਿੱਖ ਕੇ ਬੰਧਨ ਕਾਟੈ
1: ਗੁਰ ਘਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ
1: ਗੁਰ ਘਾ ਸਿੱਖ ਵੜ ਪਾਗੀ ਹੈ
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ
0: ਗੁਰ ਕੇ ਗ੍ਰਹਿ ਸੇਵਕ ਜੋ ਰਹੈ
1: ਗੁਰ ਕੀ ਆਗਿਆ ਮਨ ਮੈਂ ਸਹਿ
0: ਆਸ ਕੋ ਕਰ ਕਛਨਾ ਜਿਨਾਵੈ
1: ਹਰ ਹਰ ਨਾਮ ਹਿਰਦੇ ਸਤਿਆਵੈ
0: ਮਨ ਵੇਚੈ ਸਤਿਗੁਰ ਕੇ ਪਾਸ
1: ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨਹਿ ਕਾਮੀ
1: ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਵਿਸਵੇ ਗੁਰ ਕਾ ਮਨ ਮਨ
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ
0: ਸੋ ਸਤਿਗੁਰ ਜਿਸ ਹਿਰਦੇ ਹਰ ਨਾਉ
1: ਅਨੇਕ ਵਾਰ ਗੁਰ ਕੋ ਬਲ ਜਾਓ
0: ਸਰਬ ਨਿਦਾਨ ਜੀ ਕਾ ਦਾਤਾ
1: ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
0: ਬ੍ਰਹਮ ਹੈ ਜਨ ਜਨ ਮਹਿ ਪਾਰ ਬ੍ਰਹਮ
1: ਏਕ ਆਪ ਨਹੀਂ ਕਛ ਭਰਮ
0: ਸਹਿਸ ਸਿਆਣ ਭਲੈ ਨ ਜਾਈਐ
1: ਨਾਨਕ ਐਸਾ ਗੁਰ ਵਡ ਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤਾ
1: ਪਰਸਾ ਚਰਨ ਕਤ ਨਿਰਮਲ ਰੀਤ
0: ਭੇਟ ਸੰਗ ਰਾਮ ਗੁਣ ਰਵੇ
1: ਪਾਰ ਬ੍ਰਹਮ ਕੀ ਦਰਗਹਿ ਗਵੇ
0: ਸੁਕਲ ਬਚਨ ਕਰਨ ਆਗਾਨੇ
1: ਮਨ ਸੰਤੋਖਾ ਤੰਪ ਧਿਆਨੇ
0: ਪੂਰਾ ਗੁਰੂ ਆਖਾ ਹੋ ਜਾ ਕਾ ਮੰਤਰ
1: ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ
1: ਨਾਨਕ ਜਿਸ ਭਾਵੇ ਤਿਸ ਲੈ ਮਿਲਾਏ
0: ਜਿਹਵਾ ਏਕ ਉਸਤ ਅਨੇਕ
1: ਸਤਿਪੁਰਖ ਪੂਰਨ ਵਿਵੇਕ
0: ਆਉ ਬੋਲ ਨਾ ਪਹੁੰਚਤ ਪ੍ਰਾਣੀ
1: ਅਗਮ ਅਗੋਚਰ ਪ੍ਰਭ ਨਿਰਵਾਣੀ
0: ਨਿਰਾਹਾਰ ਨਿਰਵੈਰ ਸੁਖਦਾਈ
1: ਤਾਕੀ ਕੀਮਤ ਕਿਨੇ ਨਾ ਪਾਏ
0: ਅਣਕ ਭਗਤ ਬੰਧਨ ਨਿਤ ਕਰ ਹੈ
1: ਚਰਨ ਕਮਲ ਹਿਰਦੈ ਸਿਮਰੈ
0: ਸਦ ਬਲਿਹਾਰੀ ਸਤਿਗੁਰ ਆਪਣੇ
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੇ ਜਨ ਕੋਈ
1: ਅੰਮ੍ਰਿਤ ਪੀਵੇ ਅਮਰ ਸੋ ਹੋਏ
0: ਉਸ ਬੁਰਕਾ ਨਾਹੀ ਕਦੇ ਵਿਨਾਸ
1: ਜਾ ਕੇ ਮਨ ਪ੍ਰਗਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ
1: ਸੱਚ ਉਪਦੇ ਸੇਵਕ ਕੋ ਦੇ
0: ਮਾਇਆ ਕੈ ਸੰਗ ਨ ਲੇ
1: ਮਨ ਮੈਂ ਰਾਖੇ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ
1: ਨਾਨਕ ਪਰਮ ਮੋਹ ਦੁਖ ਕੈ ਤੇ ਨਾਸੇ
0: ਤਤ ਮਾਇ ਠਾਡ ਵਰਤਾਈ
1: ਅਨੰਤ ਪਿਆ ਦੁਖ ਨਾਠੇ ਭਾਈ
0: ਜਨਮ ਮਨ ਕੇ ਮਿਟੇ ਅੰਦੇਸੇ
1: ਸਾਧੂ ਕੇ ਪੂਰਨ ਉਪਦੇਸੇ
0: ਭਉ ਚੂਕਾ ਨਿਰਭਉ ਹੋਏ ਬਸੇ
1: ਸਗਲ ਵਿਆਦ ਮਨ ਤੇ ਖੈ ਨਸੇ
0: ਇਸਕਾ ਸਾਧਨ ਕਿਰਪਾ ਧਾਰੀ
1: ਸਾਹ ਸੰਗ ਜਪ ਨਾਮ ਮੁਰਾਰੀ
0: ਪਾਏ ਚੁੱਕੇ ਭਰਮ ਗਾਵਣ
1: ਸੁ ਨਾਨਕ ਹਰ ਹਰ ਜਸ ਰਵਨ।

0: ਸੁਪਰ
1: ਪਰੇ ਪ੍ਰੇਮ ਰਸ ਰੰਗ
0: ਸਾਧਕੇ ਸੰਗ
1: ਪਰੇ ਸਰਨ ਆਨ ਸਭ ਤਿਆਗ
0: ਅੰਤਰ ਪ੍ਰਕਾਸ਼ਨ ਦਿਨ ਲੈ ਲਾਗ
1: ਭਾਗੀ ਜਪਿਆ ਪ੍ਰਭ ਸੋਏ
0: ਨਾਨਕ ਨਾਮ ਰਤੇ ਸੁਖ ਹੋਏ
1: ਸੇਵ ਕੀ ਮਨਸਾ ਪੂਰੀ ਭਈ
0: ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਇਓ ਦਇਆਲ
0: ਸੇਵਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ
0: ਜਨਮ ਮਰਨ ਦੁਖ ਭ੍ਰਮ ਗਿਆ
1: ਇਸਪੁਨੀ ਸਰਦਾ ਸਭ ਪੂਰੀ
0: ਰਵ ਰਿਹਾ ਸਦ ਸੰਗ ਹਜੂਰੀ
1: ਇਸਕਾ ਸਾਥਨ ਲਿਆ ਹਮ ਲਾਏ
0: ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੇ ਜੇ ਕਾਲ ਨਾ ਭਾਨੈ
0: ਸੋ ਕਿਉਂ ਬਿਸਰੇ ਜੇ ਕੀਆ ਜਾਣੈ
1: ਸੋ ਕਿਉਂ ਬਿਸਰੇ ਜਿਨ ਸਭ ਕਿਛ ਦੀਆ
0: ਸੋ ਕਿਉਂ ਬਿਸਰੇ ਜੇ ਜੀਵਨ ਜੀਆ
1: ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੈ
0: ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੇ ਜੇ ਵਿਖਤੇ ਕਾਢੈ
0: ਜਨਮ ਜਨਮ ਕਾ ਟੂਟਾ ਗਾੜੈ
1: ਗੁਰ ਪੂਰੇ ਤਤ ਇਹ ਬੁਝਾਇਆ
0: ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਣ ਸੰਤ ਕਰੋ ਇਹੋ ਕਾਮ
0: ਨਾਮ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ
0: ਆਪ ਜਪੋ ਅਵਰੈ ਨਾਮ ਜਪਾਵੋ
1: ਭਗਤ ਪਾਏ ਤਰੀਏ ਸੰਸਾਰ
0: ਬਿਨ ਭਗਤੀ ਤਨ ਹੋ ਸ

0: ਨਾਨਕ ਤੁਮਰੇ ਸਰਨ ਪੁਰਖ ਭਗਵਾਨ
1: ਸਰਬ ਬੈ ਕੁੰਠ ਮੁਕਤ ਮੋਖ ਪਾਏ
0: ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਏ
1: ਬਹੁ ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਭਲੀ ਸੁਕਰਨੀ ਸੋਭਾ ਤਨਵੰਤ
0: ਹਿਰਦੇ ਬਸੇ ਪੂਰਨ ਗੁਰਮੰਤ।

0: ਜਾਤਿ ਸੁਭਾਵੈ ਤਾਂ ਸਿਸਟਿਉ ਪਾਏ,
1: ਆਪਣੇ ਬਾਣੇ ਲੈ ਸਮਾਏ,
0: ਤੁਮ ਤੇ ਭਿੰਨ ਨਹੀਂ ਕਿਛ ਹੋਏ,
1: ਆਪਨ ਸੂ ਸਭ ਜਗਤ ਪਰੋਏ,
0: ਜਾਕੋ ਪ੍ਰਭ ਜੀਉ ਆਪ ਬੁਝਾਏ,
1: ਸਚ ਨਾਮ ਸੋਈ ਜਨ ਪਾਏ,
0: ਸੋ ਸਮਦਰਸੀ ਤਤ ਕਾ ਬੇਤਾ,
1: ਨਾਨਕ ਸਗਲ ਸ੍ਰੇਸ਼ਟ ਕਾ ਜੇਤਾ,
0: ਜੀ ਜੰਤਰ ਸਭ ਤਾ ਕੈ ਹਾਥ,
1: ਦੀਨ ਦਿਆਲ ਨਾਥ ਕੋ ਨਾਥ,
0: ਜਿਸ ਰਾਖੈ ਤਿਸ ਕੋਇ ਨਾ ਮਾਰੈ,
1: ਸੋ ਮੋਹਾ ਜਿਸ ਮਨੋ ਬਿਸਾਰੇ,
0: ਤਿਸ ਤਜ ਅਵਰ ਕਹਾ ਕੋ ਜਾਏ,
1: ਸਭ ਸਿਰੇ ਨਿਰੰਜਨ ਰਾਏ,
0: ਜੀ ਕੀ ਜੁਗਤ ਜਾ ਕੈ ਸਭ ਹਾਥ,
1: ਅੰਤਰ ਬਾਹਰ ਜਾਨੋ ਸਾਥ,
0: ਗੁਣ ਨਿਧਾਨ ਬੇਅੰਤ ਅਪਾਰ,
1: ਨਾਨਕ ਦਾਸ ਦਾ ਬਲਿਹਾਰ,
0: ਪੂਰਨ ਪੂਰ ਹੈ ਦਇਆਲ,
1: ਸਭ ਉਪਰ ਹੋਵਤ ਕਿਰਪਾਲ,
0: ਆਪਣੇ ਕਰਤਬ ਜਾਨ ਹੈ ਆਪ,
1: ਅੰਤਰ ਜਾਮੀ ਰਹੋ ਵਿਆਪ,
0: ਪ੍ਰਤ ਪਾਲੈ ਜੀ ਅਨੁਭਵ ਪਾਤ,
1: ਜੋ ਜੋ ਰਚੋ ਸੋ ਤਿਸੇ ਧਿਆਤ,
0: ਜਿਸ ਭਾਵੈ ਤਿਸ ਲਏ ਮਿਲਾਏ,
1: ਭਗਤ ਕਰੇ ਹਰ ਕੇ ਗੁਣ ਗਾਏ,
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ,
1: ਕਰਨ ਹਾਰ ਨਾਨਕ ਇਕ ਜਾਣਿਆ,
0: ਜਨ ਲਾਗਾ ਹਰ ਇਕ ਕੈ ਨਾਏ,
1: ਇਸ ਕੀ ਆਸ ਨਾ ਬੇਠੀ ਜਾਏ,
0: ਸੇਵਕ ਕੋ ਸੇਵਾ ਬਣਾਈ,
1: ਹੁਕਮ ਬੋਝ ਪਰਮ ਪਦ ਪਾਏ,
0: ਇਸ ਤੇ ਉਪਰ ਨਹੀਂ ਵਿਚਾਰ,
1: ਜਾ ਕੇ ਮਨ ਬਸਿਆ ਨਿਰੰਕਾਰ,
0: ਮੰਧਨ ਤੋਰ ਪਏ ਨਿਰਵੈਰ,
1: ਅੰਧਿਨ ਪੂਜੈ ਗੁਰ ਕੇ ਪੈਰ,
0: ਇਹ ਲੋਕ ਸੁਖੀ ਏ ਪਰ ਲੋਕ ਸੋਹੇਲੇ,
1: ਨਾਨਕ ਹਰ ਪ੍ਰਭ ਆਪੇ ਮੇਲੇ,
0: ਸਾਧ ਸੰਗ ਮਿਲ ਕਰੋ ਆਨੰਦ,
1: ਗੁਣ ਗਾਓ ਪ੍ਰਭ ਪਰਮਾਨੰਦ,
0: ਰਾਮ ਨਾਮ ਤਤ ਕਰੋ ਵਿਚਾਰ,
1: ਦੁਰਲਭ ਦੇਖਾ ਕਰੋ ਉਧਾਰ,
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
1: ਰਾਮ ਤਰਨ ਕਾ ਇਹ ਸੁਆਓ,
0: ਆਠ ਪੈਰ ਪ੍ਰਭੇਖੋ ਨੇਰਾ,
1: ਮਿਟੇ ਅਗਿਆਨ ਬਿਨਸੇ ਅੰਧੇਰਾ,
0: ਸੁਣ ਉਪਦੇਸ਼ ਹਿਰਦੈ ਬਸਾਓ,
1: ਮਨ ਇੱਛੇ ਨਾਨਕ ਫਲ ਪਾਓ,
0: ਪਲਤ ਪਲਤ ਦੋਇ ਲਿਓ ਸਵਾਰ,
1: ਰਾਮ ਨਾਮ ਅੰਤਰ ਉਧਾਰ,
0: ਪੂਰੇ ਗੁਰ ਕੀ ਪੂਰੀ ਦੀਖਿਆ,
1: ਜਿਸ ਮਨ ਬਸੇ ਤੇ ਸਾਚ ਪਰੀਖਿਆ,
0: ਮੰਤਨ ਨਾਮ ਜਪੋ ਲਿਬਲਾਏ,
1: ਦੁਖ ਦਰਦ ਮਨ ਤੇ ਪੋ ਜਾਏ,
0: ਸਚ ਵਾਪਾਰ ਕਰੋ ਵਾਪਾਰੀ,
1: ਦਰਗਿਆਨੇ ਭੈ ਕੇ ਤੁਮਾਰੀ,
0: ਏਕਾ ਟੇਕ ਰਹੋ ਰਖੋ ਮਨ ਮਾਹੇ,
1: ਨਾਨਕ ਬਹੁ ਨਾ ਆਵੇ ਜਾਏ,
0: ਤਿਸ ਤੇ ਦੂਰ ਕਹਾ ਕੋ ਜਾਏ,
1: ਉਭਰੇ ਰਾਖਨ ਹਾਰ ਧਿਆਏ,
0: ਨਿਰਭਉ ਜਪੇ ਸਗਲ ਭਉ ਮਿਟੈ,
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
0: ਜਿਸ ਪ੍ਰਭ ਰਾਖੈ ਤਿਸ ਨਾ ਹੀ ਦੁਖ,
1: ਨਾਮ ਜਪਤ ਮਨ ਹੋਵਤ ਸੁਖ,
0: ਚਿੰਤਾ ਜਾਏ ਮਿਟੇ ਅਹੰਕਾਰ,
1: ਤਿਸ ਜਨ ਕੋ ਕੋਇ ਨ ਪਹੁੰਚਨ ਹਾਰ,
0: ਸਿਰ ਉਪਰ ਠਾਡਾ ਗੁਰ ਸੂਰਾ,
1: ਨਾਨਕ ਤਾ ਕੇ ਕਾਰਜ ਪੂਰਾ,
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ,
1: ਦਰਸ਼ਨ ਪੇ ਕਦ ਉਦਰਤ ਸ੍ਰੇਸ਼ਟ,
0: ਚਰਨ ਕਮਲ ਜਾ ਕੇ ਅਨੂਪ,
1: ਸਫਲ ਦਰਸ਼ਨ ਸੁੰਦਰ ਹਰ ਰੂਪ,
0: ਧਨ ਸੇਵਾ ਸੇਵਕ ਪਰਵਾਨ,
1: ਅੰਤਰ ਜਾਮੀ ਪੁਰਖ ਪ੍ਰਧਾਨ,
0: ਜਿਸ ਮਨ ਬਸੈ ਸੋ ਨਿਹਾਲ।

0: ਪਰਮ ਕਾ ਨਾਸ
1: ਨਾਨਕ ਤਿਨ ਮੈਂ ਵਿਸ਼ਵਾਸ
0: ਸੰਤ ਜਨਾ ਕਾ ਪੇਖਨ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਣੈ ਸੋ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਨ
1: ਕਰਨ ਕਰਾਵਨ ਹਾਰ ਪ੍ਰਭ ਜਾਣੈ
0: ਅੰਤਰ ਬਸੇ ਬਾਹਰ ਭੀ ਓਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਇਸ ਪ੍ਰਾਪਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ
1: ਇਸ ਭਾਵੇ ਤਾਂ ਏਕੰਕਾਰ
0: ਅਨੇਕ ਕਲਾ ਲਖੀ ਨਾ ਜਾਏ
1: ਜਿਸ ਭਾਵੇ ਤਿਸ ਲੈ ਮਿਲਾਏ
0: ਕੌਣ ਨਿਕਟ ਕੌਣ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰ ਕਤ ਜਿਸ ਆਪ ਜਨਾਏ
1: ਨਾਨਕ ਤਿਸਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਮੈਂ ਨਾ ਪੇਖਨਹਾਰਾ

0: ਅਲਿਪਤੋ ਰਹਿ
1: ਜੋ ਕਿਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਭਾਵੇ ਤਾਂ ਲੈ ਸਮਾਏ
0: ਇਸਤੇ ਹੋਏ ਸੋ ਨਾਹੀ ਬੁਰਾ
1: ਬੁਰੇ ਕੋ ਕਿਨੇ ਕਸ ਕਰਾ
0: ਆਪ ਭਲਾ ਕਰਤੂਤ ਅਤ ਨੀਕੀ
1: ਆਪੇ ਜਾਣੇ ਆਪਣੇ ਜੀ ਕੇ
0: ਆਪ ਸਾਚ ਧਾਰੀ ਸਭ ਸਾਚ
1: ਓ ਤਾਪਨ ਸੰਗ ਰਾਚ
0: ਤਾਂ ਕਿ ਗਤ ਮਿਤ ਕਹੀਂ ਨਾ ਜਾਏ
1: ਦੂਸਰ ਹੋਏ ਤਾਂ ਸੋ ਜੀ ਪਾਏ
0: ਤਿਸਕਾ ਕੀਆ ਸਭ ਪਰਵਾਨ
1: ਗੁਰ ਪ੍ਰਸਾਦ ਨੇ ਕਿਉ ਜਾਣੈ
0: ਜੋ ਜਾਣੈ ਤੇ ਸਦਾ ਸੁਖ ਹੋਏ
1: ਆਪ ਮਿਲਾਏ ਲੈ ਪ੍ਰਭ ਸੋਏ
0: ਓ ਤਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਹਿਰਦੈ ਭਗਵੰਤ
0: ਤਨ ਤਨ ਤਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਮਨ ਕਾ ਇਹ ਸੁਆਉ
1: ਜਨ ਕੇ ਸੰਗ ਚਿਤੇ ਆਵੇ।